ਅੰਤਰਜਾਮੀ ਸੱਚੇ ਪਾਤਸ਼ਾਹ ਜੀਓ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨ ਅਸਥਾਨ ਸਤਿਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪੀ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ੁਭ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਧੰਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਪੁੱਛਣਾ ਦ੍ਰਿਧ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

बिन से बाप घने पैसे

ਸਰਦਾਰ ਜਰਨੈਲ ਸਿੰਘ ਜੀ ਲੰਗਰਾਲੀ 2001 ਸਾਲ ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਮਨੋਕਾਮਨਾ ਦੀ ਪੂਰਤੀ ਲਈ ਸ਼੍ਰੀ ਹਰੀ ਸਥਾਪ

ਸਰ ਗੁਰਜੋਤ ਕੌਰ ਜੀ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ। ਬਲਜੀਤ ਸਿੰਘ, ਸਰਦਾਰ ਚਮਕੌਰ ਸਿੰਘ, ਸਵਰਗ ਵਾਸੀ ਅਮਰਜੀਤ ਸਿੰਘ ਜੀ, ਆਤਮਕ ਸ਼ਾਂਤੀ ਲਈ ਮਾਇਆ ਹਾਦਰ ਹੋਈ। ਪਾਤਸ਼ਾਹ ਕਿਰਪਾ ਕਰਨੀ, ਸੇਵਾ ਥਾਇ ਪਾਵਣੀ, ਚੜ੍ਹਦੀ ਕਲਾ ਬਖਸ਼ਣੀ, ਸ਼ੁਕਰਾਨੇ ਵਜਾਓ। ਪਰਮਜੋਤ ਸਿੰਘ ਸ਼ਿਲੇਦਾਰ 200 ਰੁਪਏ ਆਦਰ ਕਰਦੇ। ਤਰਨਪ੍ਰੀਤ ਕੌਰ ਤਰਨਜੋਤ ਸਿੰਘ ਜੀ।

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ

ਵੰਡ ਛਕਿਆ ਧਰਮ ਇੱਕ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਨਾ ਗੁਰਮੁਖਾ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਚੈਨ ਕਰਕੇ ਖਾਲਸਾ ਦੀ ਸਾਵੇ ਬੋਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸੈ ਅੱਗੇ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਰ ਛਾਰਿਆ ਬਿਰਦ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲਾ ਰੇ

ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇ ਫਤਿਹ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਆਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ

ਸੀਸ ਗੰਧਰ ਕਾਬ ਗੰਢ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਡੰਡਿਆ ਸਾਹਿਬਾਂ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬ ਸਹਿਨ ਜੁਗਤ ਤਖਤ ਸੱਚਖੰਡ, ਸ਼੍ਰੀ ਅਨੂਰ ਸ਼੍ਰੀ ਅਬਚਨ ਲਗ

ਆਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ।

ਸਤਨਾਮ।

ਆਦ ਸੱਚ ਜੁਗਾਦ ਸੱਚ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰਨ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

ਇਹ ਗੱਲ ਕਹਿੰਦੇ ਨੇ ਜਿੱਥੇ ਜਾਣਾ ਹੁੰਦਾ ਸਾਨੂੰ ਪੁੱਛ ਕੇ ਜਾਇਆ ਜੇ ਕਰੋ। ਕਦੇ ਉਹ ਕਹਿੰਦੇ ਨੇ ਜੀ ਦੱਖਣ ਦੀ ਦਿਸ਼ਾ ਨੂੰ ਜਾਓਗੇ, ਅੱਗੇ ਪਿਛਾਚਣੀਆਂ ਨੇ, ਅੱਗੇ ਜੋਗਣੀਆਂ ਨੇ, ਤੁਹਾਡੇ ਕੰਮ ਵਿੱਚ ਰੁਕਾਵਟਾਂ ਪਾਉਣਗੀਆਂ, ਤੁਹਾਡਾ ਨੁਕਸਾਨ ਕਰ ਦੇਣਗੀਆਂ। ਕਦੇ ਕਹਿੰਦੇ ਨੇ ਕਿ ਉੱਤਰ ਦੀ ਦਿਸ਼ਾ ਵਿੱਚ ਨਹੀਂ ਜਾਣਾ, ਉੱਥੇ ਜੋਗਣੀਆਂ ਵਸਦੀਆਂ ਨੇ, ਤੁਹਾਡਾ ਨੁਕਸਾਨ ਕਰ ਦੇਣਗੀਆਂ। ਮਹਾਰਾਜ ਇਸ ਪ੍ਰਕਾਰ ਇਹ ਕਹਿੰਦੇ ਸਾਨੂੰ ਪੁੱਛ ਕੇ ਜਾਇਆ ਕਰੋ ਕਿ ਇਹਨਾਂ ਨੂੰ ਪੁੱਛ ਕੇ ਕਿਧਰੇ ਜਾਣਾ ਚਾਹੀਦਾ। ਕਿ ਜੋਤਿਸ਼ ਮਤ ਨੂੰ ਮੰਨਣਾ ਆਪ ਜੀ ਦੇ ਗੁਰਸਿੱਖਾਂ ਵਾਸਤੇ ਮੁਨਾਸਿਬ ਹੈ, ਯੋਗ ਹੈ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਰਮਾਂ ਦਾ, ਪਖੰਡਾਂ ਦਾ, ਜੋਤਿਸ਼ ਦਾ ਖੰਡਨ ਕਰਦਿਆਂ ਹੋਇਆਂ

0: ਤਾਂ ਪੁੱਛਿਆ ਜੋ ਮਰਨ ਕਾਲ ਦਾ ਮਹੂਰਤ ਹੈ ਉਹ ਤੇ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਕਿਹੜੇ ਮਹੂਰਤ ਦੇ ਵਿੱਚ ਮੌਤ ਆਵੇਗੀ, ਕਦੋਂ ਮਰਨਾ ਹੋਵੇਗਾ।
1: ਪੁੱਛੀ ਥਿਤ ਨਾ ਵਾਰ,
0: ਤੇ ਨਾ ਕਦੇ ਕਿਸੇ ਨੇ ਥਿਤ ਪੁੱਛੀਏ ਕਿ ਪੰਡਿਤ ਜੀ ਕਿਹੜੀ ਥਿਤੀ ਨੂੰ ਮਰਨਾ ਹੋਵੇਗਾ, ਤੇ ਨਾ ਕਦੇ ਕਿਸੇ ਨੇ ਵਾਰ ਪੁੱਛਿਆ ਕਿ ਐਤਵਾਰ ਤੋਂ ਲੈ ਕੇ ਸ਼ਨਿਸ਼ਚਰਵਾਰ ਤੱਕ ਕਿਸ ਵਾਰ ਦੇ ਵਿੱਚ ਮਰਨਾ ਹੋਵੇਗਾ।
1: ਨੀ ਲਦਿਆ ਇੱਕ ਲਦ ਚੱਲੇ,
0: ਭਾਈ ਇੱਕ ਤਾਂ ਲਦ ਚੱਲੇ, ਇੱਕ ਤਾਂ ਇਸ ਪ੍ਰਕਾਰ ਮਰਨੀ ਨੂੰ ਤਿਆਰ ਨੇ। ਇੱਕ ਨੀ ਲਦਿਆ ਇੱਕ ਲਦ ਚੱਲੇ, ਇੱਕ ਤੇ ਪਾਪਾ ਪੁੰਨਾ ਦੀ ਰਾਸ ਅੰਤਸ਼ਕਰਨ ਰੂਪੀ ਗੱਡੇ ਦੇ ਉੱਪਰ ਲੱਦ ਕਰਕੇ ਚਲੇ ਗਏ, ਇੱਕ ਚਲੇ ਜਾਣ ਵਾਸਤੇ

0: ਅਰਥਾਤ ਪਾਪ ਪੁੰਨ ਕਰਮਾਂ ਵਿੱਚ ਹੀ ਲੱਗੇ ਹਨ।
1: ਇੱਕ ਨਾ ਹੋਈ ਸਾਖਤੀ,
0: ਫਿਰ ਇੱਕ ਨਾ ਨੂੰ ਦਰਗਾਹ ਦੇ ਅੰਦਰ ਬੜੀਆਂ ਸਜ਼ਾਵਾਂ ਮਿਲਦੀਆਂ ਨੇ, ਬੜੀ ਕਰੜਾਈ ਹੁੰਦੀ ਹੈ, ਬੜੀ ਤਕੜਾਈ ਹੁੰਦੀ ਹੈ, ਬੜੀ ਸਖਤੀ ਉਹਨਾਂ ਦੇ ਉੱਪਰ ਵਰਤੀ ਜਾਂਦੀ ਹੈ ਧਰਮ ਰਾਜੇ ਵੱਲੋਂ, ਤੇ ਧਰਮ ਰਾਜੇ ਦੇ ਜਮਦੂਤ ਬੜੀ ਕਰੜਾਈ ਦੇ ਨਾਲ ਤਿੰਨਾਂ ਨੂੰ ਦੰਡ ਦਿੰਦੇ ਹਨ। ਤੇ ਭਾਈ ਇੱਕ ਜਿਹੜੇ ਗੁਰਮੁਖ ਜਨ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਨੇ, ਉਹਨਾਂ ਦੀ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਸਾਰ ਸੰਭਾਲ ਹੁੰਦੀ ਹੈ, ਉਹਨਾਂ ਦੀ ਖਾਤਰ ਦੇਵਾ ਖਾਤਰਦਾਰੀ ਹੁੰਦੀ ਹੈ, ਉਹਨਾਂ ਦੀ ਆਓ ਭਗਤ ਸੇਵਾ ਹੁੰਦੀ ਹੈ ਜੀਓ। ਮਹਾਰਾਜ ਫਿਰ ਧਰਮ ਰਾਜੇ ਦੇ ਦਰਬਾਰ ਵਿੱਚ ਅਥਵਾ ਮੌਤ ਵੱਲੋਂ ਰਾਜਿਆਂ ਦਾ, ਮਹਾਰਾਜਿਆਂ ਦਾ, ਅਮੀਰਾਂ ਦਾ, ਜਿਨ੍ਹਾਂ ਦੇ ਹੁਕਮ ਚੱਲਦੇ ਨੇ, ਨਗਾਰੇ ਵੱਜਦੇ ਨੇ, ਜਿੱਧਰ ਨੂੰ ਜਾਂਦੇ ਨੇ, ਵੱਡੇ ਵੱਡੇ ਲਸ਼ਕਰ ਨਾਲ ਚੱਲਦੇ ਨੇ ਮਹਾਰਾਜ, ਇਹਨਾਂ ਦਾ ਤਾਂ ਫਿਰ ਰੂਪ ਦਾਬ ਦਰਗਾਹ ਵਿੱਚ ਵੀ ਹੋਵੇਗਾ ਨਾ, ਮੌਤ ਕੁਛ ਤੇ ਲਿਹਾਜ਼ ਇਹਨਾਂ ਦਾ ਕਰਦੀ ਹੋਵੇਗੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਦੇ ਵੱਡੇ ਵੱਡੇ ਲਸ਼ਕਰ ਨੇ ਦਮਾਮਿਆਂ ਦੇ, ਨਗਾਰਿਆਂ ਦੇ ਸਮੇਤ,
1: ਬੰਕ ਦੁਆਰ
0: ਤੇ ਦੁਆਰੇ ਉਹਨਾਂ ਦੇ ਜਿਹੜੇ ਰਾਜ ਮਹਿਲਾਂ ਦੇ ਨੇ, ਬੰਕ ਸੋਹਣੇ ਲੱਗੇ ਹੋਏ, ਉਹ ਵੀ ਛੁੱਟ ਜਾਂਦੇ ਨੇ, ਨਾ ਫਿਰ ਨਗਾਰੇ ਨਾਲ ਜਾਂਦੇ ਨੇ, ਨਾ ਲਸ਼ਕਰ ਜਾਂਦੇ ਨੇ, ਨਾ ਸੋਹਣੇ ਦਰ ਦਰਵਾਜ਼ੇ ਤੇ ਨਾ ਮਹਿਲ, ਸਭ ਕੁਝ ਇੱਥੇ ਛੁੱਟ ਜਾਂਦਾ ਹੈ, ਨਾਲ ਨਹੀਂ ਕੁਝ ਵੀ ਜਾਂਦਾ।
1: ਨਾਨਕ ਢੇਰੀ ਸ਼ਾਰਕੀ,
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਇਹ ਜਿਹੜੀ ਦੇਹੀ ਹੈ ਨਾ, ਇਹ ਸ਼ਾਰ ਦੀ ਢੇਰੀ ਹੈ, ਮਿੱਟੀ ਦੀ ਢੇਰੀ ਹੈ, ਮਿੱਟੀ ਉਪਲਖਤ ਪੰਜ ਤੱਤਾਂ ਤੋਂ ਬਣੀ ਹੈ, ਮਿੱਟੀ ਅਰਥਾਤ ਧਰਤੀ, ਆਕਾਸ਼, ਹਵਾ, ਪਾਣੀ ਤੇ ਅੱਗ, ਇਹ ਜਿਹੜੀ ਮਿੱਟੀ ਉਪਲਖਤ ਪੰਜ ਤੱਤਾਂ ਤੋਂ ਸ਼ਾਰ ਦੀ ਖੇ ਦੀ ਬਣੀ ਹੋਈ ਢੇਰੀ ਇਹ ਸਰੀਰ ਹੈ।
1: ਫਿਰ ਹੋਈ ਸ਼ਾਰ
0: ਪੀ ਬਹੁੜੋ ਪੀ ਪੁਨਾ, ਫਿਰ ਮੁੜ ਤੋਂ ਸ਼ਾਰ ਹੀ ਹੋ ਜਾਂਦੀ ਹੈ। ਇਹ ਜਿਹੜਾ ਸਰੀਰ ਮਿੱਟੀ ਦਾ ਬਣਿਆ, ਮਿੱਟੀ ਵਿੱਚ ਮਿਲ ਜਾਂਦਾ, ਤੱਤਾਂ ਵਿੱਚ ਤੱਤ ਮਿਲ ਜਾਂਦੇ ਨੇ, ਉਸ ਸਮੇਂ ਦੇ ਤੇ ਕਦੇ ਜਾ ਕਰਕੇ ਪੁੱਛ ਨਹੀਂ ਕਰਨਾ ਕਰਦੇ ਜੀਵ ਕਿ ਜਿਸ ਸਮੇਂ ਮਰਨਾ ਉਹ ਸਮਾਂ ਕਿਹੜਾ ਹੋਵੇਗਾ, ਕਿਹੜਾ ਮੂਰਤ ਹੋਵੇਗਾ, ਕਿਹੜੀ ਥਿੱਤ ਹੋਵੇਗੀ, ਕਿਹੜਾ ਵਾਰ ਹੋਵੇਗਾ, ਕਿਹੜਾ ਸਮਾਂ ਹੋਵੇਗਾ। ਜਦੋਂ ਲੋਕ ਤੋਂ ਪਰਲੋਕ ਚਲੇ ਜਾਣਾ, ਦੁਨੀਆਂ ਤੋਂ ਕੂਚ ਕਰ ਜਾਣਾ, ਉਸ ਸਮੇਂ ਬਾਰੇ ਤੇ ਕੋਈ ਨਹੀਂ ਪੁੱਛਦਾ। ਤੇ ਜਦੋਂ 10-20 ਮੀਲ, 50-100 ਮੀਲ ਜਾਣਾ ਹੋਵੇ, ਫਿਰ ਬ੍ਰਾਹਮਣਾਂ ਤੋਂ ਪੁੱਛਣ ਚਲੇ ਜਾਂਦੇ ਹੋ। ਭਾਈ ਇਹ ਕਦਾਚਿਤ ਵੀ ਯੋਗ ਨਹੀਂ, ਆਉਣਾ ਜਾਣਾ ਪਰਮੇਸ਼ਰ ਜੀ ਦਾ ਹੁਕਮ ਹੈ। ਇਸੇ ਪ੍ਰਕਾਰ ਜਿੱਧਰੇ ਵੀ ਕਾਰਜ ਵਿਵਹਾਰ ਵਾਸਤੇ ਜਾਣਾ, ਕਿਰਤ ਵਿਵਹਾਰ ਵਾਸਤੇ ਜਾਣਾ, ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਚੱਲੋ। ਕਿਸੇ ਬ੍ਰਾਹਮਣ ਨੂੰ, ਜੋਤਸ਼ੀ ਨੂੰ, ਪੰਡਿਤ ਨੂੰ ਪੁੱਛਣ ਦੀ ਤੇ ਭਰਮ ਜਾਲ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਕਿਸੇ ਪ੍ਰਕਾਰ ਇਹਨਾਂ ਦੇ ਪਿੱਛੇ ਨਹੀਂ ਲੱਗਣਾ, ਸਤਿਗੁਰੂ ਜੀ ਦੇ ਮਾਰਗ ਦੇ ਉੱਪਰ ਚੱਲਣਾ ਹੈ। ਇਸੇ ਪ੍ਰਕਾਰ ਸ਼ੁਰੂ ਤੋਂ ਪੜ ਦਿਓ ਜੀ।
1: ਮਰਨ ਨਾ ਮੂਰਤ ਪੁੱਛਿਆ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਮੌਤ ਦਾ ਵੀ ਕੋਈ ਨਿਯਮ ਹੈ ਕਿ ਬੁਢਾਪੇ ਦੇ ਵਿੱਚ ਬਜ਼ੁਰਗਾਂ ਨੂੰ ਹੀ ਮਾਰੇਗੀ ਤੇ ਛੋਟੇ ਛੋਟੇ ਮਾਸੂਮ ਬੱਚਿਆਂ ਦਾ ਕੁਝ ਲਿਹਾਜ਼ ਕਰ ਲਵੇ, ਜਾਂ ਇਸੇ ਪ੍ਰਕਾਰ ਜਵਾਨਾਂ ਦਾ ਕੋਈ ਲਿਹਾਜ਼ ਕਰ ਲਵੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਰਨ ਨਾ ਮੂਰਤ ਪੁੱਛਿਆ। ਮੂਰਤ ਦਾ ਅਰਥ ਹੈ ਮੂਰਤ, ਦੋ ਘੜੀਆਂ ਦਾ ਸਮਾਂ। ਲੋਕੀ ਜੋਤਸ਼ੀਆਂ ਦੇ ਕੋਲ, ਪੰਡਿਤਾਂ ਦੇ ਕੋਲ ਸਾਹੇ ਸਧਾਉਣ ਜਾਂਦੇ ਨੇ ਨਾ, ਜੀ ਧੀ ਦਾ ਵਿਆਹ ਹੈ, ਬੱਚੇ ਦਾ, ਪੁੱਤਰ ਦਾ ਆਨੰਦ ਕਾਰਜ ਆ, ਕਿਹੜੇ ਮੂਰਤ ਵਿੱਚ ਕਰੀਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਬਚਨ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ। ਜਿਸ ਵੇਲੇ ਮੌਤ ਰੂਪੀ ਲਾੜੇ ਨੇ ਜਿੰਦ ਰੂਪੀ ਵਹੁਟੀ ਨੂੰ ਵਰ ਕੇ ਲੈ ਜਾਣਾ, ਭਾਈ ਉਹ ਮੂਰਤ ਤੇ ਕਿਸੇ ਕੋਲੋਂ ਜਾਣਿਆ ਨਹੀਂ ਜਾਂਦਾ, ਉਹ ਤੇ ਕਦੇ ਕਿਸੇ ਨੇ ਪੁੱਛਿਆ

0: ਨਹੀਂ ਮਰਨ ਨਾ ਮੂਰਤ ਪੁੱਛਿਆ। ਮੌਤ ਨੇ ਕਦੇ ਕਿਸੇ ਨੂੰ ਮੂਰਤ ਨਹੀਂ ਪੁੱਛਿਆ ਕਿ ਤੈਨੂੰ ਕਿਹੜੇ ਮੂਰਤ ਵਿੱਚ ਵਰਨ ਵਾਸਤੇ ਆਵਾਂ, ਮਰਨ ਵਾਸਤੇ ਆਵਾਂ। ਤੇ ਮੌਤ ਨੇ ਆਉਣ ਸਮੇਂ ਨਾ ਕਿਸੇ ਦੇ ਕੋਲੋਂ ਥਿੱਤ ਪੁੱਛੀ ਹੈ, ਇੱਕ ਨੂੰ ਆਵਾਂ, ਦੂਜ ਨੂੰ ਆਵਾਂ, ਤੀਜ ਨੂੰ ਆਵਾਂ, ਚੌਥ ਨੂੰ ਆਵਾਂ, ਪੰਚਵੀਂ ਨੂੰ ਆਵਾਂ, ਛੱਠੀ ਨੂੰ ਆਵਾਂ, ਸਪਤਮੀਂ ਨੂੰ ਆਵਾਂ, ਜਾਂ ਅੱਠਵੀਂ ਨੂੰ ਆਵਾਂ, ਨੌਵੀਂ ਨੂੰ, ਦਸਵੀਂ ਨੂੰ, ਇਕਾਦਸੀ, ਦੁਆਦਸੀ, ਤ੍ਰੌਦਸੀ, ਚੌਦਸੀ, ਕਿਹੜੀ ਥਿੱਤ ਨੂੰ ਆਵਾਂ? ਮੌਤ ਨੇ ਕਦੇ ਥਿੱਤ ਨਹੀਂ ਪੁੱਛੀ। ਇਸੇ ਪ੍ਰਕਾਰ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ, ਸੱਤਾਂ ਵਾਰਾਂ 'ਚੋਂ ਕਦੇ ਵਾਰ ਵੀ ਮੌਤ ਨੇ ਨਹੀਂ ਪੁੱਛਿਆ ਕਿ ਕਿਹੜੇ ਵਾਰ ਤੈਨੂੰ ਵਰਨ ਵਾਸਤੇ
1: ਆਵਾਂ।
0: ਭਾਈ ਇੱਕ ਤਾਂ ਹਰੀਹਰ ਹੋ ਗਏ, ਸੰਸਾਰ ਤੋਂ ਚਲੇ ਗਏ, ਇੱਕ ਜਾਣ ਦੀ ਤਿਆਰੀ ਵਿੱਚ ਨੇ, ਅਰਥਾਤ ਬੁਢਾਪੇ ਦੀ ਅਵਸਥਾ ਨੂੰ ਪ੍ਰਾਪਤ ਹੋਏ ਨੇ। ਤੇ ਬੁਢਾਪੇ ਤੋਂ ਅੱਗੇ ਹੁਣ ਮੌਤ ਹੀ ਹੈ ਨਾ। ਬਚਪਨ ਵਿੱਚ ਤਾਂ ਆਸ ਹੁੰਦੀ ਹੈ ਜਵਾਨੀ ਆਵੇਗੀ, ਜਵਾਨੀ ਵਿੱਚ ਆਸ ਹੁੰਦੀ ਬੁਢਾਪੇ ਤੱਕ ਰਵਾਂਗੇ, ਹੁਣ ਬੁਢਾਪਾ ਆ ਗਿਆ, ਅੱਗੇ ਤੇ ਕੋਈ ਅਵਸਥਾ ਬਚੀ ਹੋਈ ਨਹੀਂ, ਅੱਗੇ ਤੇ ਆਸ ਕੋਈ ਰਹੀ ਹੋਈ ਨਹੀਂ। ਇਸ ਪ੍ਰਕਾਰ ਇੱਕ ਤਾਂ ਹਰੀਹਰ ਹੋ ਗਏ, ਚਲੇ ਗਏ ਸੰਸਾਰ ਤੋਂ, ਇੱਕ ਬਜ਼ੁਰਗੀ ਅਵਸਥਾ ਨੂੰ ਪ੍ਰਾਪਤ ਹੋ ਗਏ, ਬੁਢਾਪੇ ਨੂੰ ਜਾਣ ਵਾਸਤੇ ਤਿਆਰ ਬੈਠੇ ਹਨ। ਇਕਨਾ ਨੇ ਆਪਣੇ ਪਾਪਾਂ ਦੇ ਭਾਰ ਹੀ ਬੰਨ ਲਏ ਨੇ, ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਬੁਢਾਪਾ ਆ ਗਿਆ, ਹਾਲੇ ਵੀ ਜੀਵਨ ਦੀ ਆਸਾ ਵਿੱਚ ਹੀ ਲੱਗੇ ਹੋਏ ਨੇ, ਬੰਦਗੀ ਨਹੀਂ ਕਰਦੇ, ਪਾਪਾਂ ਦੇ ਭਾਰ ਪੰਨੀ ਬੈਠੇ ਨੇ। ਇਸੇ ਪ੍ਰਕਾਰ ਪਦਾਰਥਾਂ ਦੇ ਭਾਰਾਂ ਦੀ ਇੱਛਾ ਬਣ ਕੇ ਬੈਠੇ ਨੇ, ਇੰਨੇ ਪਦਾਰਥ ਮੈਨੂੰ ਪ੍ਰਾਪਤ ਹੋ ਜਾਣ, ਇੱਕ ਨਹੀਂ ਬੱਧੇ ਭਾਰ, ਇੱਕ ਸਵਰਗ ਦੇ ਭਾਰ ਬਣਨੇ ਦੀ ਆਸਾ ਰੱਖ ਬੈਠੇ ਨੇ ਕਿ ਜਾ ਕਰਕੇ ਸਵਰਗ ਦੇ ਸੁੱਖ ਮਾਣਾਂਗੇ।
1: ਇੱਕ ਨਾ ਹੋਈ ਸਾਖਤੀ,
0: ਭਾਈ ਇੱਕ ਨਾ ਨੇ ਤਾਂ ਬੜੀ ਤਕੜਾਈ ਦੇ ਨਾਲ ਨਿਯਮਾਂ ਦੀ ਪਾਲਣਾ ਕੀਤੀ, ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਚੱਲੇ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤੇ, ਗੁਰਮੰਤਰ ਮੂਲ ਮੰਤਰ ਦੇ ਜਪ ਕੀਤੇ, ਸਾਧਨਾ ਕੀਤੀਆਂ, ਚੌਂਕੜੇ ਲਾਏ, ਅੰਮ੍ਰਿਤਮਈ ਗੁਰਬਾਣੀਆਂ ਦੇ ਪਾਠ ਕੀਤੇ, ਮਰਿਆਦਾ ਰੱਖੀਆਂ, ਵਜਰ ਕੁਰੈਤਾ ਤੋਂ ਬਚ ਕੇ ਰਹੇ, ਸਦਾ ਸਤਿਗੁਰੂ ਜੀ ਦੇ ਸਨਮੁਖ ਗੁਰੂ ਵਾਲੇ ਹੋ ਕੇ ਰਹੇ। ਇਸ ਪ੍ਰਕਾਰ ਇੱਕ ਨਾ ਹੋਈ ਸਾਖਤੀ, ਇੱਕ ਨਾ ਨੇ ਤੇ ਤਿਆਰ ਬਾਰ ਤਿਆਰ ਹੋ ਕਰਕੇ ਕਰੜਾਈ ਦੇ ਨਾਲ, ਸਖਤੀ ਦੇ ਨਾਲ ਨਿਯਮ ਪਾਲੇ, ਮਰਿਆਦਾ ਨਿਭਾਈ ਹੈ।
1: ਨਾ ਹੋਈ ਸਾਰ,
0: ਮਹਾਰਾਜ ਕਿੰਨਾ ਨੇ ਇਹ ਨਿਯਮ ਨਿਭਾਏ ਨੇ, ਤੇ ਹਜ਼ੂਰ ਫਰਮਾਉਂਦੇ ਨੇ ਇੱਕ ਨਾ ਨੂੰ ਜਿਨ੍ਹਾਂ ਨੂੰ ਸਾਰ ਹੋਈ ਹੈ, ਜਿਨ੍ਹਾਂ ਨੂੰ ਸੋਝੀ ਹੋਈ ਹੈ, ਜਗਤ ਆਸਾਰ ਹੈ, ਪਰਮੇਸ਼ਰ ਜੀ ਸਾਰ ਨੇ। ਇਸੇ ਪ੍ਰਕਾਰ ਇਹ ਸਰੀਰ ਆਸਾਰ ਹੈ, ਝੂਠਾ ਹੈ, ਆਤਮਾ ਹੀ ਸਾਰ ਸਿਧਾਂਤ ਰੂਪ ਸੱਚ ਰਹਿਣ ਵਾਲੀ ਹੈ। ਜਿਨ੍ਹਾਂ ਨੇ ਜਗਤ ਨੂੰ ਮਿਥਿਆ ਜਾਣਿਆ, ਪਰਮੇਸ਼ਰ ਜੀ ਨੂੰ ਸਾਰ ਸਿਧਾਂਤ ਜਾਣਿਆ। ਇਸ ਪ੍ਰਕਾਰ ਸਾਰ ਸਰੂਪ ਪਰਮੇਸ਼ਰ ਜੀ ਦੀ ਜਿਨ੍ਹਾਂ ਨੂੰ ਸੋਝੀ ਹੋਈ ਹੈ, ਭਾਈ ਉਹਨਾਂ ਨੇ ਨਿਯਮਾਂ ਦੀ ਪਾਲਣਾ ਕੀਤੀ ਹੈ।
1: ਲਸ਼ਕਰ ਸਣਾ ਦਮਾਮਿਆ,
0: ਇਸ ਪ੍ਰਕਾਰ ਭਾਈ ਉਹਨਾਂ ਨੇ ਕਿਸੇ ਪ੍ਰਕਾਰ ਦੇ ਦੁਨੀਆਂ ਦੇ ਅੰਦਰ ਲਾਲਚਾਂ ਨੂੰ ਅਪਣਾਇਆ ਨਹੀਂ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਕਾਮ ਇਤਿਆਦਿਕ ਦੇ ਦਮਾਮਿਆਂ ਸਦਾ ਨਗਾਰੇ ਵੱਜਦੇ ਰਹਿੰਦੇ ਨੇ ਨਾ, ਤੇ ਮੋਹ ਰਾਜੇ ਦੇ ਵੱਡੇ ਭਾਰੀ ਲਸ਼ਕਰ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਕਾਮ, ਕ੍ਰੋਧ, ਲੋਭ, ਅਹੰਕਾਰ ਜਿਸ ਦੇ ਸੈਨਾਪਤੀ ਨੇ, ਸੁਤਬਿਤ ਲੋਕ ਈਖਣਾ ਤੀਨੀ ਅਤੇ ਜਿਤਨੀ ਵੀ, ਇਸੇ ਪ੍ਰਕਾਰ ਸੋ ਬਿਰੀਆਂ ਜੋ ਬੁਰੀਆਂ ਬਿਰਤੀਆਂ ਨੇ, ਮਾੜੇ ਸੁਭਾਵ ਨੇ, ਦੁਸ਼ਟ ਪੁਣੇ ਵਾਲੇ ਔਗਣ ਨੇ, ਉਹ ਸਾਰੇ ਮੋਹ ਰੂਪੀ ਰਾਜੇ ਦੀ ਸੈਨਾ ਹੈ, ਜਿੱਥੇ ਕਾਮ ਦੇ ਧੌਂਸੇ ਵੱਜਦੇ ਨੇ। ਇਸ ਪ੍ਰਕਾਰ ਬੁਰਿਆਈਆਂ ਦੇ ਲਸ਼ਕਰਾਂ ਨੂੰ ਤੇ ਕਾਮ ਦੇ ਦਮਾਮਿਆਂ ਨੂੰ ਤਿੰਨਾਂ ਨੇ ਸੁਣਿਆ ਨਹੀਂ, ਨਜ਼ਰ ਅੰਦਾਜ਼ ਕਰ ਦਿੱਤਾ, ਇਹਨਾਂ ਵਿੱਚ ਮੋਹਿਤ ਨਹੀਂ ਹੋਏ, ਆਸੁਰੀ ਸੰਪਦਾ ਦੇ ਲਸ਼ਕਰ ਨੂੰ ਉਹਨਾਂ ਨੇ ਛੱਡ ਦਿੱਤਾ।
1: ਬੰਕ ਦੁਆਰ,
0: ਇਸ ਪ੍ਰਕਾਰ ਬੰਕ, ਬੰਕੇ ਪਰਮੇਸ਼ਰ ਜੀ ਦਾ ਦੁਆਰਾ, ਇਹ ਜਿਹੜਾ ਸਰੀਰ ਹੈ ਨਾ, ਇਸ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਵਿਕਾਰਾਂ ਤੋਂ ਛੁੱਟ ਗਏ, ਮਾਇਆ ਦੇ ਬੰਧਨਾਂ ਤੋਂ ਛੁੱਟ ਗਏ, ਜਮਾਂ ਦੀਆਂ ਫਾਹੀਆਂ ਤੋਂ ਛੁੱਟ ਗਏ। ਛੋਟੇ ਬੰਕ ਦੁਆਰ, ਜੋ ਸੋਹਣਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਬੰਕੇ ਸਰੂਪ ਵਾਲਾ ਹੈ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਨ ਲੰਬੜੇ ਵਾਲਾ, ਐਸੇ ਬੰਕੇ ਸੁੰਦਰ ਸਰੂਪ ਵਾਲੇ ਪਰਮੇਸ਼ਰ ਜੀ ਨੇ, ਉਸ ਦਾ ਦੁਆਰਾ ਹੈ ਇਹ ਸੰਸਾਰ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਵਿਕਾਰਾਂ ਤੋਂ ਛੁੱਟ ਗਏ, ਤੇ ਜਦੋਂ ਪਰਮੇਸ਼ਰ ਜੀ ਦੇ ਸਨਮੁਖ ਗਏ ਨਾ, ਤੇ ਸੁੰਦਰ ਸਰੂਪ ਪਰਮੇਸ਼ਰ ਜੀ ਦੇ ਦੁਆਰੇ ਤੇ ਲੇਖਿਆਂ ਤੋਂ ਹੀ ਛੁੱਟ ਗਏ। ਧਰਮ ਰਾਜੇ ਨੇ ਫਿਰ ਲੇਖਾ ਨਹੀਂ ਪੁੱਛਿਆ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹ ਸੁੰਦਰ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਛੁੱਟ ਕੇ ਵਾਹਿਗੁਰੂ ਜੀ ਦੇ ਦਰ ਤੇ ਸੁਰਖਰੂ ਹੋਏ ਨੇ, ਲੇਖੇ ਉਹਨਾਂ ਦੇ ਮੁੱਕ ਗਏ ਹਨ ਜੀਓ।
1: ਨਾਨਕ ਢੇਰੀ ਛਾਰ ਕੀ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ, ਉਹਨਾਂ ਨੇ ਸੰਸਾਰ ਨੂੰ ਤੇ ਮਾਇਆ ਨੂੰ ਕੈਸਾ ਜਾਣਿਆ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਨੇ ਜਾਣਿਆ ਇਹ ਜਿਹੜਾ ਸੰਸਾਰ ਹੈ ਨਾ, ਇਹ ਛਾਰ ਅਰਥਾਤ ਮਿਥਿਆ ਰੂਪ ਹੈ, ਇਹ ਖੇ ਰੂਪ ਹੈ, ਮਿਥਿਆ ਹੀ ਉਹਨਾਂ ਨੇ ਨਿਸ਼ਚੇ ਕੀਤਾ ਹੈ।
1: ਫਿਰ ਹੋਈ ਛਾਰ,
0: ਇਸ ਪ੍ਰਕਾਰ ਸੰਸਾਰ ਵੱਲੋਂ ਜਿਹੜੀ ਆਸਾ ਧਾਰਨੀ ਸੀ ਨਾ ਕਿ ਸੰਸਾਰ ਤੋਂ ਸੁੱਖ ਮਿਲੇਗਾ, ਧਨ ਤੋਂ ਸੁੱਖ ਮਿਲੇਗਾ, ਸੰਬੰਧੀਆਂ ਤੋਂ ਸੁੱਖ ਮਿਲੇਗਾ, ਉਸ ਆਸਾ ਨੂੰ ਉਹਨਾਂ ਨੇ ਛਾਰ ਕਰ ਦਿੱਤਾ, ਉਹਨਾਂ ਨੇ ਨਿਰਮੂਲ ਕਰ ਦਿੱਤਾ, ਉਹਨਾਂ ਨੇ ਨਿਕੰਮੀ ਮਿਥਿਆ ਜਾਣ ਕੇ ਤਿਆਗ ਦਿੱਤਾ ਹੈ, ਤਾਂ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਏ ਹਨ ਜੀਓ।
1: ਮਹੱਲਾ ਪਹਿਲਾ,
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਨਾਨਕ ਢੇਰੀ ਢਹੇ ਪਈ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਗੁਰਮੁਖਾਂ ਨੇ ਅਥਵਾ ਆਪ ਜੀ ਨੇ ਇਸ ਸਰੀਰ ਨੂੰ ਕੈਸਾ ਜਾਣਿਆ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਗਰੀਬ ਨਿਵਾਜ ਜੀ ਭਾਈ, ਇਹ ਜਿਹੜਾ ਸਰੀਰ ਹੈ ਨਾ, ਮਿੱਟੀ ਉਪਲਖਤ ਪੰਜ ਤੱਤਾਂ ਦੀ ਢੇਰੀ ਹੈ, ਕਿਸੇ ਦੀ ਅੱਜ ਢਹਿ ਪਈ, ਕਿਸੇ ਦੀ ਕੱਲ ਢਹਿ ਪਵੇਗੀ।
1: ਸੰਧਾ ਕੋਟ,
0: ਇਹ ਤਾਂ ਪਰਮੇਸ਼ਰ ਜੀ ਨੇ ਸਾਰਾ ਸੰਸਾਰ ਮਿੱਟੀ ਉਪਲਖਤ ਪੰਜ ਤੱਤਾਂ ਦਾ ਕਿਲਾ ਉਸਾਰਿਆ ਹੋਇਆ, ਇਸ ਪ੍ਰਕਾਰ ਪਰਮੇਸ਼ਰ ਜੀ ਨੇ ਪਰਖ ਵਾਸਤੇ ਸੰਸਾਰ ਬਣਾਇਆ, ਇਹ ਸੰਸਾਰ ਦੇ ਜੀਵ ਮੇਰੇ ਨਾਲ ਪ੍ਰੇਮ ਕਰਦੇ ਨੇ ਜਾਂ ਪਦਾਰਥਾਂ ਤੇ ਸੰਸਾਰ ਦੇ ਨਾਲ, ਇਹ ਮਿੱਟੀ ਉਪਲਖਤ ਪੰਜ ਤੱਤਾਂ ਦਾ ਹੀ ਪਰਮੇਸ਼ਰ ਜੀ ਨੇ ਕਿਲਾ ਸੰਸਾਰ ਬਣਾਇਆ, ਤੇ ਇਹ ਦੇਹੀ ਵੀ ਸਭਨਾ ਜੀਆਂ ਦੀ ਮਿੱਟੀ ਦੀ ਹੈ ਜੀਓ।
1: ਇਤਰ ਚੋਰ ਬਹਾਲਿਆ,
0: ਮਹਾਰਾਜ ਫਿਰ ਇਹ ਜੀਵ ਪਰਮੇਸ਼ਰ ਜੀ ਦਾ ਨਾਮ ਕਿਉਂ ਨਹੀਂ ਜਪਦਾ? ਤੇ ਹਜ਼ੂਰ ਬਚਨ ਕਰਦੇ ਨੇ ਭੀਤਰ ਇਸ ਸਰੀਰ ਰੂਪੀ ਕਿਲੇ ਦੇ ਅੰਦਰ ਚੋਰ ਬਹਾਲਿਆ, ਮਨ ਰੂਪੀ ਚੋਰ ਬਿਠਾ ਲਿਆ ਹੋਇਆ ਹੈ ਜੀਓ। ਜਿਹੜੇ ਖੋਟੇ ਜੀ ਵਾਲੇ ਨੇ, ਮਨ ਵਾਲੇ ਨੇ, ਉਹ ਖੋਟ ਤਾਈਆਂ ਵਾਲੇ ਖੋਟੇ ਕਰਮਾਂ ਨੂੰ, ਅੰਧ ਤਾਈਆਂ ਵਾਲੇ ਕਰਮਾਂ ਨੂੰ ਹੀ ਕਮਾਵਣਾ ਕਰਦੇ ਨੇ। ਭੀਤਰ ਚੋਰ ਬਹਾਲਿਆ, ਜਿਹੜਾ ਸਰੀਰ ਦੇਹੀ ਦੇ ਅੰਦਰ ਚੋਰ ਮਨ ਬਿਠਾ ਲਿਆ ਨਾ, ਇਸ ਨੇ ਆਪਣਾ ਚਿੱਤ ਚੁਰਾ ਲਿਆ ਹੋਇਆ ਨਾਮ ਜਪਣ ਵਾਲੋ, ਤੇ ਖੋਟ ਤਾਈਆਂ ਵਿੱਚ ਲੱਗ ਕੇ ਇਹ ਜੀਅੜਾ ਖੋਟੇ ਹੀ ਖੋਟੇ ਕਰਮਾਂ ਨੂੰ ਕਮਾਉਂਦਾ ਹੈ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਇੱਕ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਨਿੰਦਕ ਲੋਕ ਹੁੰਦੇ ਨੇ ਤਿਹਨਾਂ ਦੀ ਕੈਸੀ ਹਾਲਤ ਹੁੰਦੀ ਹੈ? ਤੇ ਗਰੀਬ ਨਿਵਾਜ ਸਾਹਿਬ ਸਤਿਗੁਰੂ ਜੀ ਫਰਮਾਉਂਦੇ ਹਨ,
1: ਜਿਨ ਅੰਦਰ ਨਿੰਦਾ ਦੁਸ਼ਟ ਹੈ,
0: ਭਾਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਿੰਦਿਆ ਵਸਦੀ ਹੈ, ਇਹ ਜਿਹੜਾ ਨਿੰਦਾ ਰੂਪੀ ਔਗਣ ਹੈ ਨਾ, ਇਹ ਵੱਡਾ ਭਾਰੀ ਦੁਸ਼ਟਤਾਈ ਵਾਲਾ ਔਗਣ ਹੈ, ਤੇ ਜਿਹੜੇ ਇਸ ਔਗਣ ਨੂੰ ਧਾਰਨ ਕਰਦੇ ਨੇ ਦੂਜਿਆਂ ਦੀ ਨਿੰਦਿਆ ਕਰਦੇ ਨੇ, ਦੂਜਿਆਂ ਦੀ ਨਿੰਦਿਆ ਕਰਨੇ ਦਾ ਸੁਭਾਅ ਵੀ ਜਿਨ੍ਹਾਂ ਦੇ ਅੰਦਰ ਵੱਸਦਾ, ਉਹ ਦੁਸ਼ਟ ਲੋਕ ਹਨ।
1: ਨੱਕ ਵੱਢੇ ਨੱਕ ਵਢਾਇਆ,
0: ਇਸ ਦੁਨੀਆਂ ਦੇ ਅੰਦਰ ਵੀ ਉਹਨਾਂ ਦਾ ਨੱਕ ਵੱਢਿਆ ਗਿਆ, ਅਰਥਾਤ ਉਹਨਾਂ ਦੀ ਮਿੱਟੀ ਪਲੀਤ ਹੁੰਦੀ ਹੈ। ਦੁਨੀਆਂ ਦੇ ਲੋਕ, ਆਂਢੀ ਗੁਆਂਢੀ, ਸਕੇ ਸੰਬੰਧੀ, ਮਿੱਤਰ ਫਿਰ ਉਸ ਤੇ ਭਰੋਸਾ ਨਹੀਂ ਕਰਦੇ, ਕਹਿੰਦੇ ਨਿੰਦਕ ਤੇ ਭਰੋਸਾ ਨਾ ਕਰਿਓ, ਇਹ ਤੇ ਸਭਨਾਂ ਦੀ ਨਿੰਦਿਆ ਹੀ ਕਰਦਾ। ਸਾਧ ਸੰਗਤ ਜੀ, ਨੱਕ ਵੱਢੇ ਜਾਣ ਤੋਂ ਭਾਵ ਹੁੰਦਾ ਬਦਨਾਮੀ ਹੋਣੀ, ਮੁਹਾਵਰਾ ਵੀ ਚੱਲਦਾ ਨਾ, ਜੇ ਕਿਸੇ ਦੀ ਬਹੁਤ ਬਦਨਾਮੀ ਹੋਵੇ ਕਹਿੰਦੇ ਫਲਾਨੇ ਦਾ ਨੱਕ ਵੱਢਿਆ ਗਿਆ। ਸਤਿਗੁਰੂ ਜੀ ਬਚਨ ਕਰਦੇ ਨੇ ਇਸ ਦੁਨੀਆਂ ਦੇ ਅੰਦਰ ਵੀ ਨੱਕ ਵੱਢਿਆ ਜਾਂਦਾ, ਉਸ ਦੀ ਆਪਣੀ ਬਦਨਾਮੀ ਹੁੰਦੀ ਹੈ, ਇੱਕ ਦਿਨ ਸਾਰਿਆਂ ਦੀ ਨਜ਼ਰਾਂ 'ਚੋਂ ਗਿਰ ਜਾਂਦਾ। ਨੱਕ ਵਢਾਇਆ ਤੇ ਪਰਮੇਸ਼ਰ ਜੀ ਦੇ ਦਰ ਤੇ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਧਰਮ ਰਾਜੇ ਦੇ ਦਰਬਾਰ ਵਿੱਚ ਵੀ ਉਸਦਾ ਨੱਕ ਵਢਾਇਆ ਜਾਂਦਾ, ਅਰਥਾਤ ਉੱਥੇ ਲਾਂਤਾ ਰੂਪੀ ਖੇ ਸਿਰ ਵਿੱਚ ਪਾਈ ਜਾਂਦੀ ਹੈ, ਬਹੁਤਾ ਬੇਇੱਜ਼ਤ ਕੀਤਾ ਜਾਂਦਾ ਹੈ। ਭੇਜਿਆ ਸੀ ਨਾਮ ਜਪਣ ਵਾਸਤੇ ਤੇ ਜਾ ਕੇ ਨਿੰਦੇ ਕਰਦਾ ਰਿਹਾ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ। ਚੋਰ ਯਾਰ ਜੁਆਰ ਤੇ ਬੁਰਾ ਅਣਹੋਦਾ ਭਾਰ ਨਿੰਦਕ ਸਿਰ ਧਰਾ। ਨਿੰਦਕ ਲੋਕ ਨਿੰਦਿਆ ਕਰ ਕਰਕੇ ਦੂਜਿਆਂ ਦੀ ਅਣਹੋਇਆ ਹੀ ਭਾਰ ਆਪਣੇ ਸਿਰ ਤੇ ਪਾਪਾਂ ਦਾ ਚੱਕੀ ਫਿਰਦੇ ਨੇ। ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਦੇ ਦਰ ਤੇ ਵੀ ਤਿੰਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਜੀਓ।
1: ਮਹਾਕਰੂਪ ਦੁਖੀਏ ਸਦਾ,
0: ਭਾਈ ਉਹਨਾਂ ਨੂੰ ਮਹਾਕਰੂਪ ਖੋਟੇ ਰੂਪ ਵਾਲੇ ਜਾਣਨਾ ਕਰੋ, ਸਰੂਪ ਦੀ ਸਫਾਈ ਨਹੀਂ ਹੈ ਤਿੰਨਾਂ ਦੀ ਤੇ ਸਰੂਪ ਰੂਪੀ ਸਫਾਈ ਨਾ ਹੋਣੇ ਕਰਕੇ ਭਿਆਨਕ ਰੂਪ ਨੇ ਉਹਨਾਂ ਦੇ ਤੇ ਜਿਹੜੇ ਨਿੰਦਿਆ ਕਰਨ ਵਾਲੇ ਨੇ ਸਦਾ ਦੁਖੀ ਹੀ ਰਹਿੰਦੇ ਨੇ ਦੂਸਰਿਆਂ ਦੀ ਨਿੰਦਿਆ ਕਰ ਕਰਕੇ ਤੇਜ ਪ੍ਰਤਾਪ ਘਟਾਉਣ ਦਾ ਯਤਨ ਕਰਦੇ ਨੇ ਤੇ ਸੱਚਿਆਂ ਦਾ ਤੇਜ ਪ੍ਰਤਾਪ ਤੇ ਘਟਦਾ ਨਹੀਂ ਉਹਨਾਂ ਦੀ ਆਪਣੀ ਹੀ ਨਿੰਦਿਆ ਕਰ ਕਰਕੇ ਮੱਤ ਮਾਰੀ ਜਾਂਦੀ ਫਿਰ ਦੁਖੀ ਇਹ ਸਦਾ ਸਦਾ ਦੁਖੀ ਰਹਿੰਦੇ ਨੇ ਤੇਜ ਪ੍ਰਤਾਪ ਨਾ ਘਟਦਾ ਵੇਖ ਕੇ ਫਿਰ ਦੁਖੀ ਹੁੰਦੇ ਨੇ ਜੀ ਬੜਾ ਯਤਨ ਕੀਤਾ ਇਸ ਦੀ ਚੜ੍ਹਾਈ ਨਾ ਹੋਵੇ ਤੇਜ ਪ੍ਰਤਾਪ ਦੁਨੀਆਂ 'ਚ ਨਾ ਹੋਵੇ ਇਸ ਦਾ ਫਿਰ ਵੀ ਸੰਤ ਜਨ ਮਹਾਤਮਾ ਦਾ ਸਾਧੂ ਜਨਾਂ ਦਾ ਭਲਿਆਂ ਪੁਰਖਾਂ ਦਾ ਤੇਜ ਪ੍ਰਤਾਪ ਵੱਧਦਾ ਹੀ ਜਾਂਦਾ ਉਹਨਾਂ ਨੂੰ ਦੇਖ ਦੇਖ ਕਰਕੇ ਨਿੰਦਕਾਂ ਦੇ ਹਿਰਦੇ ਦੁਖਦੇ ਨੇ ਤੇ ਸਦਾ ਦੁਖੀ ਰਹਿੰਦੇ ਹਨ
1: ਕਾਲੇ ਮੋਹ ਮਾਇਆ
0: ਇਸ ਪ੍ਰਕਾਰ ਮਾਇਆ ਦੇ ਮੋਹ ਵਾਲੇ ਨਿੰਦਕ ਜਿਹੜੇ ਲੋਕ ਨੇ ਦੁਨੀਆਂ ਦੇ ਅੰਦਰ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਤੇ ਦਰਗਾਹ ਦੇ ਅੰਦਰ ਵੀ ਤਿੰਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ ਤੇ ਇਸ ਪ੍ਰਕਾਰ ਕੁੰਭੀ ਨਰਕਾਂ ਦੇ ਵਿੱਚ ਮੂੰਹ ਕਾਲੇ ਕਰ ਕਰਕੇ ਤਿੰਨਾਂ ਨੂੰ ਪਾਇਆ ਜਾਂਦਾ ਇਹ ਸਿਧਾਂਤ ਹੈ ਨਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਪਰ ਜਿਹੜੇ ਇਸ ਪ੍ਰਕਾਰ ਦੇ ਸ਼ੁਭ ਗੁਣਾਂ ਨੂੰ ਛੱਡ ਕੇ ਪਰਾਇਆਂ ਦੀ ਮਨ ਦੇ ਵਿੱਚ ਨਿੰਦਿਆ ਹੀ ਚਿਤਵਦੇ ਨੇ ਚਿਤਵਨੀ ਸੀ ਨਾਮ ਦੀ ਚਿਤਵਨੀ ਮਨ ਮਹਿ ਚਿਤਵਾ ਚਿਤਵਨੀ ਉਦਮ ਕਰੋ ਉੱਠ ਨੀਤ ਪਰ ਉਸ ਚਿਤਵਨੀ ਨੂੰ ਛੱਡ ਕੇ ਨਿੰਦਿਆ ਦੀ ਚਿਤਵਨੀ ਰੱਖਦੇ ਨੇ ਬੁਰਾ ਹੀ ਦੂਜਿਆਂ ਦਾ ਸੋਚਦੇ ਨੇ ਹਜ਼ੂਰ ਫਰਮਾਉਂਦੇ ਨੇ ਸਦਾ ਦੁਖੀਏ ਰਹਿੰਦੇ ਨੇ ਭਿਆਨਕ ਰੂਪ ਵਾਲੇ ਹੋ ਜਾਂਦੇ ਨੇ ਤੇ ਮੂੰਹ ਉਹਨਾਂ ਦੇ ਕਾਲੇ ਕੀਤੇ ਜਾਂਦੇ ਹਨ ਇਸ ਪ੍ਰਕਾਰ ਮਾਇਆ ਦੇ ਸਦਾ ਉਹ ਅਧੀਨ ਰਹਿੰਦੇ ਹਨ ਜੀਓ
1: ਹਲਕੇ ਉੱਠ ਨਿਤ ਪਰ ਦਰਬ ਹੀ ਰਹੇ
0: ਐਸਾ ਸੁਭਾਵ ਤਿੰਨਾਂ ਦਾ ਹੁੰਦਾ ਹੈ ਭਲਕੇ ਉੱਠ ਸਵੇਰੇ ਉੱਠ ਕੇ ਹੀ ਸੋਚਣਾ ਸ਼ੁਰੂ ਕਰ ਦਿੰਦੇ ਨੇ ਅੱਜ ਠੱਗੀ ਕਿੱਥੇ ਮਾਰਨੀ ਹੈ ਅੱਜ ਕਿਸ ਦੇ ਨਾਲ ਧੱਗਾ ਕਰਨਾ ਹੈ ਅੱਜ ਕਿਸ ਨੂੰ ਬੇਵਕੂਫ ਬਣਾ ਕਰਕੇ ਕਿਸ ਦੀ ਝੂਠੀ ਗਵਾਹੀ ਦੇ ਕਰਕੇ ਪੈਸੇ ਲਿਆਵਾਂ ਇਸ ਪ੍ਰਕਾਰ ਭਾਈ ਨਿੰਦਕ ਦਾ ਆਚਾਰ ਹੁੰਦਾ ਭਲਕੇ ਤੜਕੇ ਉੱਠ ਕੇ ਹੀ ਸਵੇਰੇ ਹੀ ਉੱਠ ਕੇ ਹੀ ਦੂਜਿਆਂ ਦਾ ਧਨ ਹਰ ਲੈ ਆਉਣ ਵਾਸਤੇ ਖੋਹ ਖਿੰਜ ਕੇ ਲੈ ਆਉਣ ਵਾਸਤੇ ਚੋਰੀ ਜਾਰੀ ਠੱਗੀ ਕਰਨ ਵਾਸਤੇ ਸੋਚਦੇ ਹਨ
1: ਨਾਮ ਚੁਰਾਇਆ
0: ਤੇ ਹਰੇ ਪਰਮੇਸ਼ਰ ਜੀ ਦੀ ਬੰਦਗੀ ਵੱਲੋਂ ਉਹਨਾਂ ਨੇ ਆਪਣੇ ਮਨ ਨੂੰ ਚੁਰਾ ਲਿਆ ਹੋਇਆ ਹੈ ਚਿੱਤ ਨੂੰ ਚੁਰਾ ਲਿਆ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਦਰ ਦੇ ਚੋਰ ਨੇ ਉਹ ਬਿਨ ਸੰਗਤੀ ਸਭ ਐਸੇ ਫਿਰਹੇ ਜੈਸੇ ਪਸ ਢੋਰ ਜਿਨ ਕੀਤੇ ਤਿਸੇ ਨਾ ਜਾਣਨੀ ਬਿਨ ਨਾਵੈ ਸਭ ਚੋਰ ਜਿਹੜੇ ਨਾਮ ਨਹੀਂ ਜਪਦੇ ਚਿੱਤ ਨੂੰ ਚੁਰਾ ਲਿਆ ਬੰਦਗੀ ਵੱਲੋਂ ਸਾਰੇ ਵਾਹਿਗੁਰੂ ਜੀ ਦੇ ਚੋਰ ਹਨ ਜੀਓ
1: ਹਰ ਜੀਓ ਤਿੰਨ ਕੀ ਸੰਗਤ ਮਤ ਕਰਹੋ
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਪਿਆਰੇ ਹੋ ਗੁਰਸਿੱਖੋ ਵਾਹਿਗੁਰੂ ਜੀ ਦੇ ਸਨਮੁਖ ਤੇ ਅਰਦਾਸ ਹੀ ਕਰਦੇ ਰਿਹਾ ਕਰੋ ਹਰੀ ਜੀਓ ਕਿਰਪਾਲਤਾ ਕਰੋ ਸਾਨੂੰ ਐਸੇ ਨਿੰਦਕਾਂ ਦੀ ਐਸੇ ਦੁਸ਼ਟਾਂ ਦੀ ਸੰਗਤ ਕਦੇ ਵੀ ਕਰਨੀ ਨਾ ਬਖਸ਼ਿਓ ਮਹਾਰਾਜ ਐਸੇ ਨਿੰਦਕਾਂ ਦੀ ਸੰਗਤ ਤੋਂ ਬਚਾ ਕਰਕੇ ਰੱਖੋ
1: ਰੱਖ ਲੇਹੋ ਹਰ ਰਾਇਆ
0: ਹੇ ਹਰੀ ਪਰਮੇਸ਼ਰ ਜੀ ਐਸੇ ਨਿੰਦਕਾਂ ਦੀ ਸ਼ਰਨ ਨਿੰਦਕਾਂ ਦੀ ਸੰਗਤ ਚੋਂ ਬਚਾ ਕਰਕੇ ਹਰੀ ਰਾਇਆ ਹਰੀ ਪਰਮੇਸ਼ਰ ਵਾਹਿਗੁਰੂ ਰਾਇਆ ਪ੍ਰਕਾਸ਼ ਰੂਪ ਜੀ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲੈਣਾ ਕਰੋ ਜੀਓ
1: ਨਾਨਕ ਪਿਆ ਕਿਰਤ ਕਮਾਵ ਦੇ
0: ਸੋ ਪਾਠ ਹਰ ਰਾਇਆ ਹੀ ਹੈ ਅਰਥ ਹਰੀ ਹੈ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ ਭਾਈ ਪਿਆ ਕਿਰਤ ਕਮਾਵ ਦੇ ਪੂਰਬਲੇ ਜਨਮਾਂ ਦੀ ਕਿਰਤ ਦੇ ਅਨੁਸਾਰ ਜੋ ਪਰਾਰਬਦ ਬਣੀ ਉਹ ਪਰਾਰਬਦ ਦੀ ਕਿਰਤ ਪਰਮੇਸ਼ਰ ਜੀ ਨੇ ਜੀਵਾਂ ਦੇ ਮਸਤਕ ਦੇ ਉੱਪਰ ਲਿਖ ਕੇ ਪਾ ਦਿੱਤੀ ਹੈ ਤੇ ਜਿਹੋ ਜਿਹੀ ਪਰਾਰਬਦ ਦੀ ਕਿਰਤ ਮੱਥੇ ਤੇ ਪਈ ਹੈ ਉਹੋ ਜਿਹੇ ਕਰਮਾਂ ਨੂੰ ਜੀਵ ਕਮਾਉਂਦੇ ਹਨ
1: ਦੁੱਖ ਪਾਇਆ
0: ਤੇ ਜਿਹੜੇ ਮਨਮੁਖ ਨੇ ਕਰਮਾਂ ਅਨੁਸਾਰ ਅੰਧ ਤਾਈਆਂ ਵਿੱਚ ਲੱਗੇ ਹੋਏ ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ ਬਹੁਤੇ ਦੁੱਖਾਂ ਨੂੰ ਪਾਉਂਦੇ ਨੇ ਤੇ ਵੱਡਾ ਭਾਰੀ ਦੁੱਖ ਤਿੰਨਾਂ ਨੇ ਜਨਮ ਮਰਨ ਦਾ ਪ੍ਰਾਪਤ ਕੀਤਾ ਹੈ ਜੀਓ
1: ਲੋਕ ਮਹੱਲਾ ਚੌਥਾ
0: ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਤਾਈ ਜਗਿਆਸੂ ਜਨਾਂ ਦੀ ਬੇਨਤੀ ਹੈ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜਿਹੜਾ ਸੰਸਾਰ ਤੇ ਸੰਸਾਰ ਦੇ ਜੀਵ ਨੇ ਇਸ ਨੂੰ ਕਿਸ ਪ੍ਰਕਾਰ ਜਾਣਨਾ ਕਰੀਏ ਮਨ ਵਿੱਚ ਮੈਲ ਨਾ ਆਵੇ ਚਿੱਤ ਨਿਰਮਲ ਰਹੇ ਤੇ ਸਾਡੀ ਕਲਿਆਣ ਹੋਵੇ ਤੇ ਹਜ਼ੂਰ ਫਰਮਾਉਂਦੇ ਨੇ ਭਾਈ ਸਭ ਕੋਈ ਹੈ ਖਸਮ ਕਾ ਮਨ ਵਿੱਚ ਇਹ ਗੱਲ ਸਦਾ ਚੇਤੇ ਰੱਖਣੀ ਏ ਸਦਾ ਯਾਦ ਰੱਖਣੀ ਏ ਕਿ ਸਭ ਕੋਈ ਜਿੰਨੇ ਵੀ ਜੀਵ ਨੇ ਨਾ ਇਸਤਰੀਆਂ ਪੁਰਖ ਇਹ ਕੀੜੇ ਪਤੰਗੇ ਪਸ਼ੂ ਪੰਛੀ ਜਾਨਵਰ ਇਤਿਆਦਿਕ ਚਾਰੇ ਖਾਣੀਆਂ ਦੇ 84 ਲੱਖ ਜੂਨੀਆਂ ਦੇ ਜੀਵ, ਇਹ ਸਭ ਕੋਈ ਜੀਵਾਂ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਜੀ ਨੇ ਤੇ ਸਾਰਿਆਂ ਨੂੰ ਪਰਮੇਸ਼ਰ ਜੀ ਨੇ ਹੀ ਉਤਪੰਨ ਕੀਤਾ ਹੈ। ਸਾਰੇ ਜੀਵ ਖਸਮ ਜੀ ਤੇ ਪਰਮੇਸ਼ਰ ਜੀ ਦੇ ਵਾਹਿਗੁਰੂ ਜੀ ਦੇ ਸਰੂਪ ਤੋਂ ਹੀ ਪ੍ਰਗਟ ਹੋਏ ਨੇ। ਸਾਰਿਆਂ ਦੇ ਪ੍ਰਗਟ ਕਰਤਾ, ਪੈਦਾ ਕਰਨ ਵਾਲੇ, ਉਤਪੰਨ ਕਰਨ ਵਾਲੇ ਵਾਹਿਗੁਰੂ ਜੀ ਹਨ।
1: ਪਛਾਣਾ ਖਸਮ ਕਾ।
0: ਇਸ ਪ੍ਰਕਾਰ ਜੋ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਜੀ ਦੀ ਕਿਰਤ ਜਾਣ ਕਰਕੇ ਕਿਸੇ ਨੂੰ ਦੁੱਖ ਨਹੀਂ ਦਿੰਦਾ, ਸਭਨਾ ਦੇ ਨਾਲ ਮੈਤਰੀ ਭਾਵ ਰੱਖਦਾ ਹੈ, ਹੁਕਮ ਪਛਾਣਿਆ ਖਸਮ ਕਾ, ਫਿਰ ਪਰਮੇਸ਼ਰ ਜੀ ਦੇ ਹੁਕਮ ਨੂੰ ਪਛਾਣਦਾ। ਨਿਮਰਤਾ ਰੱਖਣੀ ਹੈ, ਧੀਰਜ ਰੱਖਣਾ ਹੈ, ਧਰਮ ਦੀ ਕਿਰਤ ਕਰਨੀ ਹੈ, ਦਸਵੰਧ ਕੱਢਣਾ, ਅੰਮ੍ਰਿਤ ਵੇਲੇ ਉੱਠਣਾ, ਇਸ ਪ੍ਰਕਾਰ ਪਰਮੇਸ਼ਰ ਜੀ ਦੇ ਹੁਕਮ ਨੂੰ ਪਛਾਣਦਾ। ਨਾਨਕ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਨਾ, ਸੋ ਗੁਰੂ ਨਾਨਕ ਜੀ ਦੇ ਘਰ ਦੇ ਵਿੱਚ ਕੇਵਲ ਤਾਂ ਕੇਵਲ ਨਾਮ ਪ੍ਰਵਾਨ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕ ਨਾਮ ਨੂੰ ਜਪਣ ਦਾ ਹੁਕਮ ਹੈ ਤੇ ਸਤਿਗੁਰੂ ਜੀ ਨੇ ਹੁਕਮ ਸਮਝਾ ਦਿੱਤਾ। ਇਸ ਪ੍ਰਕਾਰ ਜਿਸ ਨੇ ਅੰਮ੍ਰਿਤ ਨਾਮ ਨੂੰ ਜਪਣੇ ਦਾ ਵਾਹਿਗੁਰੂ ਜੀ ਦਾ ਹੁਕਮ ਪਛਾਣਿਆ ਹੈ, ਭਾਈ ਤਾਂ ਕੋਈ ਉਹ ਜਿਹੜੇ ਜੀਵ ਨੇ ਸੱਚ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲੈਂਦੇ ਨੇ, ਕੁਦਰਤ ਦੁਆਰਾ ਕਾਦਰ ਨੂੰ ਪ੍ਰਾਪਤ ਕਰ ਲੈਂਦੇ ਹਨ, ਵਾਹਿਗੁਰੂ ਜੀ ਨੂੰ ਪਾਉਂਦੇ ਹਨ ਜੀਓ।
1: ਗੁਰਮੁਖ ਆਪ ਪਛਾਣੀਆ,
0: ਭਾਈ ਇਸ ਪ੍ਰਕਾਰ ਜਿਹੜੇ ਗੁਰਮੁਖ ਜਾਣਦੇ ਨਾ, ਪਾਵਨ ਗੁਰੂ ਉਪਦੇਸ਼ ਦੁਆਰਾ ਆਪਣੇ ਆਤਮ ਸਰੂਪ ਨੂੰ ਪਛਾਣਦੇ ਨੇ, ਆਪ ਪਛਾਣੀਐ ਤੇ ਸਾਰਿਆਂ ਦੇ ਵਿੱਚ ਆਪਣਾ ਸਰੂਪ ਹੀ ਪਛਾਣਦੇ ਨੇ ਕਿ ਜਿਹੜੀ ਆਤਮਾ ਮੇਰੇ ਵਿੱਚ ਹੈ ਉਹੀ ਸਭਨਾ ਦੇ ਵਿੱਚ ਹੈ, ਜਿਹੜੀ ਚੇਤਨ ਦੀ ਅੰਸ਼ ਮੇਰੇ ਵਿੱਚ ਹੈ ਉਹੀ ਸਾਰਿਆਂ ਦੇ ਵਿੱਚ ਹੈ। ਇਸ ਪ੍ਰਕਾਰ ਸਰਬ ਨੂੰ, ਸਾਰਿਆਂ ਨੂੰ ਆਤਮ ਰੂਪ, ਆਪਣਾ ਰੂਪ ਕਰਕੇ ਹੀ ਜਾਣਦੇ ਨੇ, ਸਾਰਿਆਂ ਨੂੰ ਆਪਣੇ ਤੁਲ ਹੀ ਪਛਾਣਦੇ ਹਨ ਜੀਓ। ਮਹਾਰਾਜ ਤਿੰਨਾਂ ਦੀ ਫਿਰ ਦ੍ਰਿਸ਼ਟੀ ਕੈਸੀ ਹੁੰਦੀ ਏ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਨੂੰ ਕੋਈ ਬੁਰਾ ਨਜ਼ਰ ਹੀ ਨਹੀਂ ਆਉਂਦਾ, ਉਹ ਸਾਰਿਆਂ ਨੂੰ ਚੰਗਾ ਕਰਕੇ ਹੀ ਜਾਣਦੇ ਨੇ। ਮੰਦਾ ਜਾਣੈ ਆਪ ਕਹੋ ਅਵਰ ਭਲਾ ਸੰਸਾਰ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਉਹ ਤੇ ਕਿਸੇ ਨੂੰ ਬੁਰਾ ਕਹਿੰਦੇ ਹੀ ਨਹੀਂ, ਮਾੜਾ ਕਿਸੇ ਨੂੰ ਕਹਿੰਦੇ ਹੀ ਨਹੀਂ ਹਨ। ਸਾਧ ਸੰਗਤ ਜੀ, ਯੂਪੀ ਦੇ ਵਿੱਚ ਕਹਿ ਲਈਏ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸ਼ਰਾਬੀ ਸੀ, ਬਹੁਤ ਸ਼ਰਾਬ ਪੀਆ ਕਰਦਾ ਸੀ, ਸਾਰਾ ਸਾਰਾ ਦਿਨ ਸ਼ਰਾਬ ਪੀਂਦੇ ਰਹਿਣਾ, ਮਿੱਤਰ ਦੋਸਤ ਵੀ ਇਹੋ ਜਿਹੇ ਸਨ। ਨਹਿਰ ਦੇ ਕੰਢੇ ਤੇ ਚਲੇ ਜਾਣਾ, ਕੰਢੇ ਤੇ ਬੈਠ ਕੇ ਪੈਰ ਜਿਹੜੇ ਸਨ ਪਾਣੀ ਵਿੱਚ ਪਾ ਲੈਣੇ, ਨਹਿਰ ਵਿੱਚ ਪੈਰ ਲਮਕਾ ਕੇ ਬੈਠੇ ਰਹਿਣਾ ਤੇ ਨਹਿਰ ਦਾ ਠੰਡਾ ਪਾਣੀ ਪਾ ਪਾ ਕੇ ਸ਼ਰਾਬ ਪੀਂਦੇ ਰਹਿਣਾ। ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਨੂੰ ਅਪਸ਼ਬਦ, ਹੋਰ ਸ਼ਰਾਬੀਆਂ ਦਾ ਕੰਮ ਕੀ ਹੁੰਦਾ, ਇਸ ਪ੍ਰਕਾਰ ਦੇ ਕੰਮਾਂ ਵਿੱਚ ਲੱਗੇ ਰਹਿਣਾ। ਸਮਾਂ ਐਸਾ ਬਣ ਗਿਆ, ਜਮਦੂਤ ਆਏ, ਪ੍ਰਾਣਾਂ ਨੂੰ ਕੱਢ ਕੇ ਲੈ ਗਏ, ਰਸਤੇ ਵਿੱਚ ਧੂਕ ਸੀਟ ਹੁੰਦੀ ਗਈ। ਜਿਸ ਵੇਲੇ ਧਰਮ ਰਾਜੇ ਦੇ ਦਰ ਤੇ ਖੜਿਆ, ਉੱਥੇ ਦੇਖਿਆ ਪਾਪੀਆਂ ਨੂੰ ਤੇਲ ਦੇ ਕੜਾਇਆ 'ਚ ਤਲਿਆ ਜਾ ਰਿਹਾ, ਕਿਸੇ ਨੂੰ ਇਸੇ ਪ੍ਰਕਾਰ ਡੰਡਿਆਂ ਦੀ ਮਾਰ ਪੈਂਦੀ ਏ, ਕਿਸੇ ਨੂੰ ਚੀਰਿਆ ਜਾ ਰਿਹਾ, ਕਿਸੇ ਨੂੰ ਥੰਮਾਂ ਦੇ ਲਾਲ ਲਾਇਆ ਜਾ ਰਿਹਾ। ਉੱਥੇ ਬਹੁਤ ਕੂਕ ਪੁਕਾਰ ਹੋ ਰਹੀ ਏ, ਪਰ ਬਚਾਉਣ ਵਾਲਾ ਕੋਈ ਨਹੀਂ। ਤੇ ਜਦੋਂ ਧਰਮ ਰਾਜੇ ਦੇ ਸਾਹਮਣੇ ਇਸ ਨੂੰ ਖੜਿਆ ਨਾ, ਇਸ ਦਾ ਵਹੀ ਖਾਤਾ ਖੋਲਿਆ ਤੇ ਧਰਮ ਰਾਜੇ ਨੇ ਆਖਿਆ, ਕਹਿਣ ਲੱਗਾ, ਇਸ ਨੂੰ ਤੇ ਲਿਆਉਣ ਦਾ ਸਮਾਂ ਹੀ ਨਹੀਂ, ਇਸ ਦੀ ਤੇ ਉਮਰ ਬਾਕੀ ਏ, ਛੇਤੀ ਵਾਪਸ ਛੱਡ ਕੇ ਆਓ, ਇਸ ਦੇ ਸਰੀਰ ਨੂੰ ਕਿਧਰੇ ਪਰਿਵਾਰ ਵਾਲੇ ਸਾੜ ਨਾ ਦੇਣ, ਉਮਰ ਬਾਕੀ ਏ। ਬਚਨ ਕਹਿਣ ਦੀ ਦੇਰ ਸੀ, ਉਹ ਮੁਰਦਾ ਉੱਠ ਜਿਉਂਦਾ ਹੋਇਆ, ਘਰ ਵਾਲੇ ਰੋਹ ਕੁਰਲਾ ਰਹੇ ਸਨ। ਸਾਧ ਸੰਗਤ ਜੀ, ਉਹਨਾਂ ਨੂੰ ਖੁਸ਼ੀ ਹੋਈ ਕਿ ਮਰਿਆ ਜਿਹੜਾ ਪੁਰਖ ਸੀ ਫਿਰ ਜਿਉਂਦਾ ਹੋ ਗਿਆ, ਤੇ ਉੱਠਦਿਆਂ ਸਾਰ ਕਹਿਣ ਲੱਗਾ, ਕਿਸੇ ਨੂੰ ਬੁਰਾ ਨਾ ਕਹੋ, ਕਿਸੇ ਨੂੰ ਮੰਦਾ ਨਾ ਆਖੋ, ਪਾਪ ਨਾ ਕਰੋ, ਬੜੀਆਂ ਸਜਾਵਾਂ ਮਿਲਦੀਆਂ ਜੇ। ਆਪਣੇ ਜੀਵਨ ਦਾ ਨਿਯਮ ਬਣਾ ਲਿਆ, ਜਿਹੜਾ ਸਾਰਾ ਦਿਨ ਸ਼ਰਾਬ ਪੀਂਦਾ ਸੀ ਸਾਰਾ ਦਿਨ ਨਾਮ ਜਪਣ ਲੱਗਾ। ਅੰਮ੍ਰਿਤ ਵੇਲੇ ਤੋਂ ਹੀ 2:15 ਵਜੇ ਉੱਠ ਕੇ ਪਿੰਡ ਦੀਆਂ ਗਲੀਆਂ ਵਿੱਚ ਹੋਕਾ ਦੇਈ ਜਾਂਦਾ, ਪਿੰਡ ਵਾਲਿਓ ਉੱਠ ਜਾਓ, ਅੰਮ੍ਰਿਤ ਵੇਲਾ ਜੇ ਉੱਠ ਕੇ ਨਾਮ ਜਪੋ, ਤੇ ਉੱਚੀ ਉੱਚੀ ਆਖਦਾ, ਕਿਸੇ ਨੂੰ ਬੁਰਾ ਨਾ ਕਹੋ, ਕਿਸੇ ਨੂੰ ਮਾੜਾ ਨਾ ਕਹੋ, ਚੰਗੇ ਨੂੰ ਤੇ ਮਾੜਾ ਨਾ ਕਹੋ, ਮਾੜੇ ਨੂੰ ਵੀ ਮਾੜਾ ਨਾ ਕਹੋ, ਸਜਾਵਾਂ ਬੜੀਆਂ ਮਿਲਦੀਆਂ ਜੇ। ਇਸ ਪ੍ਰਕਾਰ ਸਾਧ ਸੰਗਤ ਜੀ, ਸਿਧਾਂਤ ਹੈ। ਜਿਨ੍ਹਾਂ ਨੇ ਅਗਲਾ ਦੁਆਰ ਦੇਖ ਲਿਆ ਨਾ, ਉਹ ਤੇ ਫਿਰ ਉਸ ਸ਼ਰਾਬੀ ਵਾਂਗੂ ਜੀਵਨ ਵਿੱਚ ਸੁਧਾਰ ਹੋ ਜਾਂਦਾ ਤੇ ਉਪਦੇਸ਼ ਦਿੰਦੇ ਨੇ, ਮਾੜੇ ਨੂੰ ਵੀ ਮਾੜਾ ਨਾ ਕਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਬੁਰਾ ਨਾ ਦੀਸੈ ਕੋਏ। ਉਹਨਾਂ ਨੂੰ ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ ਫਿਰ ਕੋਈ ਬੁਰਾ ਨਜ਼ਰ ਹੀ ਨਹੀਂ ਆਉਂਦਾ। ਸਾਰੇ ਚੰਗੇ ਹੀ ਨਜ਼ਰ ਆਉਂਦੇ ਨੇ, ਸਭਨਾ ਵਿੱਚ ਵਾਹਿਗੁਰੂ ਜੀ ਦੀ ਜੋਤ ਨੂੰ ਤੱਕਦੇ ਹਨ।
1: ਨਾਨਕ ਗੁਰਮੁਖ ਨਾਮ ਧਿਆਈਆ।
0: ਸੋ ਮਹਾਰਾਜ ਦੁਨੀਆ ਦੇ ਅੰਦਰ ਆਇਆ ਸਫਲਾ ਕਿੰਨਾ ਦਾ ਹੁੰਦਾ ਹੈ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿੰਨਾ ਪ੍ਰਾਣੀਆਂ ਨੇ ਜਿੰਨਾ ਜੀਵਾਂ ਨੇ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਧਿਆਇਆ ਹੈ। ਦੁਨੀਆ ਦੇ ਅੰਦਰ ਜਨਮ ਲੈ ਕਰਕੇ ਮਨੁੱਖਾ ਦੇਹੀ ਨੂੰ ਧਾਰਨ ਕਰਕੇ ਆਉਣਾ ਸਫਲਾ ਹੀ ਉਹਨਾਂ ਦਾ ਜਿਹਨਾਂ ਨੂੰ ਨਾਮ ਕਦੇ ਵਿਸਰਦਾ ਹੀ ਨਹੀਂ ਤੇ ਜਿਹੜੇ ਨਾਮ ਕਦੇ ਜਪਦੇ ਹੀ ਨਹੀਂ। ਸਤਿਗੁਰੂ ਜੀ ਤਾਂ ਬਚਨ ਕਰਦੇ ਨੇ ਉਹ ਨਾ ਹੀ ਜਨਮ ਲੈਂਦੇ ਤੇ ਚੰਗਾ ਸੀ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀਜੈ ਹਰ ਬਾਂਝਾ, ਤਿੰਨ ਸੁੰਨੀ ਦੇਹ ਫਿਰ ਹੈ ਬਿਨ ਨਾਵੈ ਓਏ ਖੱਪ ਖੱਪ ਮੋਏ ਕਰਾਂਝਾ। ਆਉਣਾ ਉਹਨਾਂ ਦਾ ਹੀ ਸਫਲਾ ਹੈ ਜਿਹੜੇ ਅੰਮ੍ਰਿਤ ਨਾਮ ਨੂੰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਧਿਆਉਣਾ ਕਰਦੇ ਹਨ। ਜੀਓ
1: ਚੌਥਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਮਹਾਰਾਜ ਸਾਨੂੰ ਐਸਾ ਉਪਦੇਸ਼ ਦਿਓ ਸਾਡੇ ਮਨ ਦੇ ਨਿਰਮਲ ਭਾਵ ਬਣ ਜਾਣ। ਮਹਾਰਾਜ ਸਾਡੇ ਹਿਰਦੇ ਚੋਂ ਈਰਖਾ ਮੁੱਕ ਜਾਵੇ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਸਭਨਾ ਦਾਤਾ ਆਪ ਹੈ।
0: ਭਾਈ ਸਾਰੇ ਪਰਮੇਸ਼ਰ ਜੀ ਦੀ ਕਿਰਤ ਜਾਣੋ ਤੇ ਸਾਰੇ ਜੀਵਾਂ ਦਾ ਦਾਤਾ ਹਰੀ ਅਕਾਲ ਪੁਰਖ ਜੀ ਨੂੰ ਜਾਣਨਾ ਕਰੋ। ਸਭਨਾ ਦੇ ਕਰਤਾ ਭਰਤਾ ਹਰਤਾ ਪਰਮੇਸ਼ਰ ਜੀ ਨੇ ਹਨ ਜੀਓ, ਤੇ ਕਿਸੇ ਨੂੰ ਵੀ ਬੁਰਾ ਨਾ ਕਹੋ, ਕਿਸੇ ਟੁੱਟੇ ਨੂੰ ਵੀ ਬੁਰਾ ਨਾ ਕਹੋ, ਕਿਸੇ ਮਨਮੁਖ ਨੂੰ ਵੀ ਬੁਰਾ ਨਾ ਕਹੋ, ਕਿਸੇ ਪਾਪੀ ਨੂੰ ਵੀ ਬੁਰਾ ਨਾ ਕਹੋ। ਪਰਮੇਸ਼ਰ ਜੀ ਆਪੇ ਹੀ ਜਗਿਆਸੂਆਂ ਨੂੰ, ਧਰਮੀਆਂ ਨੂੰ, ਅਧਰਮੀਆਂ ਨੂੰ, ਪਾਪੀਆਂ ਨੂੰ, ਪੁੰਨੀਆਂ ਨੂੰ, ਜਿਸ ਦੇ ਉੱਪਰ ਨਜ਼ਰ ਹੋ ਜਾਂਦੀ ਹੈ ਨਾ, ਆਪੇ ਹੀ ਆਪਣੇ ਸਰੂਪ ਰੂਪ ਦੇ ਨਾਲ ਮਿਲਣ ਵਾਲੇ ਹਨ। ਮਹਾਰਾਜ ਕੋਈ ਐਸੇ ਵੀ ਜਨ ਹਨ ਜਿਹੜੇ ਵਾਹਿਗੁਰੂ ਜੀ ਨੂੰ ਮਿਲ ਜਾਣ ਤੇ ਕਦੇ ਮੁੜ ਵਿਛੋੜਾ ਹੀ ਨਾ ਹੋਵੇ। ਹਜ਼ੂਰ ਫਰਮਾਉਂਦੇ ਹਨ ਸਬਦ ਦੇ ਦੱਦੇ ਨੂੰ ਸਿਹਾਰੀ ਹੈ, ਗੁਰ ਉਪਦੇਸ਼ ਦੇ ਦੁਆਰਾ, ਗੁਰ ਉਪਦੇਸ਼ ਦੇ ਨਾਲ ਅਥਵਾ ਗੁਰ ਉਪਦੇਸ਼ ਦੇ ਰਾਹੀਂ ਜਿਹੜੇ ਵਾਹਿਗੁਰੂ ਜੀ ਨੂੰ ਮਿਲੇ ਨੇ ਨਾ ਵਿਛੜੇ, ਉਹ ਮੁੜ ਕਦੇ ਵਿਛੜਦੇ ਹੀ ਨਹੀਂ, ਅਨੰਤ ਕਾਲ ਤੱਕ ਵਾਹਿਗੁਰੂ ਜੀ ਦੇ ਸਰੂਪ ਰੂਪ ਨਾਲ ਹੀ ਮਿਲੇ ਰਹਿੰਦੇ ਨੇ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ, ਉਹਨਾਂ ਦੇ ਤੇ ਭਾਈ ਵਿਛੋੜਾ ਕਦੇ ਹੁੰਦਾ ਹੀ ਨਹੀਂ ਹੈ।
1: ਜਿਨ੍ਹਾਂ ਸੇਵਿਆ ਹਰ ਦਾਤਾਰ,
0: ਜਿਨ੍ਹਾਂ ਨੇ ਹਰੀ ਜੀ ਨੂੰ ਦਾਤਾਰ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਐਸੇ ਦਾਤਾਰ ਹਰੀ ਜੀ ਦੇ ਅੰਮ੍ਰਿਤ ਨਾਮ ਨੂੰ ਸੇਵਿਆ ਹੈ, ਜਪਿਆ ਹੈ, ਆਰਾਧਿਆ ਹੈ, ਬੋਲਿਆ ਤੇ ਬੁਲਾਇਆ ਹੈ ਸਤਨਾਮ ਸ੍ਰੀ ਵਾਹਿਗੁਰੂ, ਸਦਾ ਸਦਾ ਵਾਸਤੇ ਵਾਹਿਗੁਰੂ ਜੀ ਦੇ ਨਾਲ ਮਿਲਦੇ ਨੇ, ਫਿਰ ਉਹਨਾਂ ਦਾ ਬਹੁੜਾਓ ਕਦੇ ਵਿਛੋੜਾ ਨਹੀਂ ਹੁੰਦਾ ਹੈ ਜੀਓ। ਸੋ ਪੌੜੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਦੇ ਹਨ ਜੀਓ।
1: ਗੁਰਮੁਖ ਹਿਰਦਾ ਸ਼ਾਂਤ ਹੈ,
0: ਮਹਾਰਾਜ ਹਿਰਦਾ ਸਦਾ ਵਿਆਕੁਲ ਰਹਿੰਦਾ ਹੈ ਤੇ ਜਗਤ ਦੇ ਅੰਦਰ, ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ ਵੀ ਅਤਿਅੰਤ ਵਿਆਕੁਲਤਾ ਦੇਖੀ ਜਾਂਦੀ ਹੈ। ਘਰ ਦੇ ਵਿੱਚ ਦੋ ਚਾਰ ਜੀ ਹੁੰਦੇ ਨੇ ਵਿਆਕੁਲ ਹੋਏ, ਇੱਕ ਦੂਜੇ ਨੂੰ ਖਿੱਚ ਖਿੱਚ ਪੈਂਦੇ ਨੇ, ਘਰਾਂ 'ਚੋਂ ਬਾਹਰ ਨਿਕਲਦੇ ਨੇ ਅਤੇ ਆਂਢੀ ਗੁਆਂਢੀ ਇੱਕ ਦੂਜਿਆਂ ਨੂੰ ਖਿੱਚ ਖਿੱਚ ਕੇ ਪੈਂਦੇ ਨੇ, ਮੁਖੀਏ ਲੋਕ, ਪੰਚ ਸਰਪੰਚ, ਲੀਡਰ ਲੋਕ ਇੱਕ ਦੂਜੇ ਨੂੰ ਖਿੱਚ ਖਿੱਚ ਕੇ ਪੈਂਦੇ ਨੇ, ਰਾਜੇ ਲੋਕ, ਧਨਾੜ ਲੋਕ, ਅਮੀਰ ਲੋਕ ਖਿਜੇ ਪਏ ਨੇ। ਮਹਾਰਾਜ ਖਿਜਾ ਖਿਜਾਈ ਬੜੀ ਸੰਸਾਰ ਦੇ ਅੰਦਰ, ਕਿਧਰੇ ਸ਼ਾਂਤੀ ਨਜ਼ਰ ਨਹੀਂ ਆਉਂਦੀ। ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਸ਼ਾਂਤੀ ਵੀ ਆ ਸਕਦੀ ਹੈ ਤੇ ਹਜ਼ੂਰ ਫਰਮਾਉਂਦੇ ਹਨ ਗੁਰਮੁਖ ਹਿਰਦੈ ਸ਼ਾਂਤ ਹੈ। ਜਿਹੜੇ ਗੁਰਮੁਖ ਜਾਣਦੇ ਨਾ ਮਨਮੁਖ ਦੀ, ਮਨ ਦੀ ਮਨਮੁਖਤਾ ਹੀ ਛੱਡ ਕੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਧਾਰਨ ਕੀਤੀ ਤੇ ਗੁਰਮੁਖ ਹੋ ਗਏ, ਜਿਹੜੇ ਪੂਰਿਆ ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕਰਦੇ ਨੇ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਉਹਨਾਂ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਸਦਾ ਸ਼ਾਂਤੀ ਬਣੀ ਰਹਿੰਦੀ ਹੈ, ਸ਼ਾਂਤੀ ਸੁੱਖ ਬਣਿਆ ਰਹਿੰਦਾ ਤੇ ਨਾਮ ਦੁਆਰਾ ਮਿਲਣ ਵਾਲੀ ਸ਼ਾਂਤੀ ਜਿਹੜੀ ਇਹ ਕੋਈ ਇੱਕ ਦੋ ਪਲਾਂ ਦੀ ਨਹੀਂ, ਇਹ ਅਨੰਤ ਕਾਲ ਤੱਕ ਦੀ ਸ਼ਾਂਤੀ ਮਿਲਦੀ ਹੈ। ਐਸੀ ਹਿਰਦੇ ਦੇ ਅੰਦਰ ਸ਼ਾਂਤੀ ਠੰਡਕ ਆਉਂਦੀ ਏ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੰਮ੍ਰਿਤ ਨਾਮ ਨੂੰ ਜਪ ਕਰਕੇ ਹਿਰਦੇ ਸੀਤਲ ਹੋ ਗਏ, ਠੰਡੇ ਠਾਰ ਹੋ ਗਏ, ਸ਼ਾਂਤੀ ਸੁੱਖ ਵਰਤਿਆ ਹੈ ਗੁਰਮੁਖਾਂ ਦੇ। ਸੋ ਮਹਾਰਾਜ ਕਿੰਨਾ ਦੇ ਹਿਰਦੇ ਵਿੱਚ ਸ਼ਾਂਤੀ ਸੁੱਖ ਮਿਲਦਾ ਹੈ ਤੇ ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅੰਮ੍ਰਿਤ ਨਾਮ ਉਗਵ ਆਇਆ ਹੈ, ਅੰਮ੍ਰਿਤ ਨਾਮ ਦਾ ਪੌਦਾ ਪ੍ਰਫੁੱਲਤ ਹੋਇਆ ਹੈ, ਅੰਮ੍ਰਿਤ ਨਾਮ ਦੀ ਹਰਿਆਵਲਤਾ ਹੋਈ ਹੈ, ਉਹਨਾਂ ਦੇ ਹਿਰਦੇ ਅੰਦਰ ਸ਼ਾਂਤੀ ਸੁੱਖ ਉੱਗ ਆਇਆ ਹੈ। ਨਾਮ

0: ਵਰਤ ਨੇਮ ਨਿਯਮ ਕਰਨ ਦੀ ਲੋੜ ਨਹੀਂ ਪੈਂਦੀ ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਕਰੇ ਭਾਈ ਉਹਨਾਂ ਨੇ ਸਾਰੇ ਜਪ ਵੀ ਕਰ ਲਏ, ਉਹਨਾਂ ਨੇ ਸਾਰੇ ਤਪ ਵੀ ਕਰ ਲਏ, ਉਹਨਾਂ ਨੇ ਸਾਰੇ ਤੀਰਥਾਂ ਦੇ ਇਸ਼ਨਾਨ ਵੀ ਕਰ ਲਏ ਤੇ ਸਾਰੇ ਸੰਜਮ ਸਾਧਨ ਵੀ ਕਰ ਲਏ ਜਿਹਨਾਂ ਨੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਜਿਹੜਾ ਰਾਜਾ ਬਣ ਗਿਆ ਨਾ, ਸਾਰੇ ਅਹੁਦੇ ਤਿਸਦੇ ਅਧੀਨ ਹੁੰਦੇ ਨੇ। ਜਿਹੜਾ ਰਾਜਾ ਹੀ ਬਣ ਗਿਆ, ਸਿਪਾਹੀ ਵੀ ਉਹਦੇ ਅਧੀਨ, ਹੌਲਦਾਰ ਵੀ ਅਧੀਨ, ਥਾਣੇਦਾਰ ਵੀ ਅਧੀਨ, ਸੂਬੇਦਾਰ ਵੀ ਅਧੀਨ, ਇਸ ਪ੍ਰਕਾਰ ਚਾਹੇ ਕੋਈ IAS ਹੈ ਚਾਹੇ IPS ਹੈ, ਸਾਰੇ ਹੀ ਆਫਿਸਰ ਉਸਦੇ ਅਧੀਨ। ਜਿਹੜਾ ਰਾਜਾ ਬਣ ਗਿਆ ਸਾਰੇ ਉਹਦੇ ਅਧੀਨ ਹੁੰਦੇ ਨੇ। ਇਸੇ ਪ੍ਰਕਾਰ ਸਾਰੇ ਸਾਧਨਾਂ 'ਚੋਂ ਰਾਜਾ ਸਾਧਨ ਹੈ ਨਾਮ, ਤੇ ਜਿਸ ਨੇ ਨਾਮ ਜਪ ਲਿਆ ਸਾਰੇ ਸਾਧਨ ਉਸਦੇ ਅਧੀਨ ਹੋ ਜਾਂਦੇ ਨੇ, ਅਰਥਾਤ ਸਾਰੇ ਸਾਧਨਾਂ ਦਾ ਉਸਨੂੰ ਫਲ ਮਿਲ ਜਾਂਦਾ ਹੈ। ਨਾ ਕੀ ਕਰਨੇ ਦੇ ਬਾਵਜੂਦ ਵੀ ਸਾਰੇ ਸਾਧਨਾਂ ਦਾ ਫਲ ਮਿਲ ਜਾਂਦਾ ਜਿਸ ਨੇ ਅੰਮ੍ਰਿਤ ਨਾਮ ਨੂੰ ਜਪ ਲਿਆ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਜਿਸ ਨੇ ਅੰਮ੍ਰਿਤ ਨਾਮ ਨੂੰ ਜਪ ਲਿਆ ਨਾ, ਜਿਸ ਨੇ ਸਿਮਰਨ ਕਰ ਲਿਆ ਨਾ, ਜਾਣੋ ਤਿਸ ਨੇ ਜਪ ਕਰੇ ਅਨਵੈ ਕਰਕੇ। ਹੁਣ ਕਰੇ ਸਭਨਾਂ ਦੇ ਨਾਲ ਲਾਈ ਜਾਣਾ, ਸਾਰੇ ਜਪ ਉਸਨੇ ਕਰ ਲਏ, ਸਾਰੇ ਤਪ ਤਪੱਸਿਆਵਾਂ ਉਸਨੇ ਕਰ ਲਈਆਂ, ਸਾਰੇ ਤੀਰਥਾਂ ਦੇ ਇਸ਼ਨਾਨ ਉਸਨੇ ਕਰ ਲਏ ਤੇ ਸਾਰੇ ਸੰਜਮ ਉਸਨੇ ਕਰ ਲਏ ਹਨ ਜਿਸ ਨੇ ਅੰਮ੍ਰਿਤ ਨਾਮ ਨੂੰ ਜਪ ਲਿਆ।
1: ਮੇਰੇ ਪ੍ਰਭ ਪਾਇਆ,
0: ਐਸੇ ਜਿਹੜੇ ਅੰਮ੍ਰਿਤ ਨਾਮ ਨੂੰ ਜਪਣ ਵਾਲੇ ਗੁਰਮੁਖ ਨੇ ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਭਾ ਗਏ ਨੇ। ਮਹਾਰਾਜ ਸਾਧਨ ਤੇ ਉਹਨਾਂ ਨੇ ਕੀਤੇ ਨੇ, ਫਿਰ ਫਲ ਕਿਵੇਂ ਮਿਲ ਜਾਂਦਾ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਉਹ ਗੁਰਮੁਖ ਜਨ ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਭਾ ਗਏ ਨੇ। ਤੇ ਜਿਹੜੇ ਪਰਮੇਸ਼ਰ ਜੀ ਨੂੰ ਭਾ ਜਾਂਦੇ ਨੇ ਪਰਮੇਸ਼ਰ ਜੀ ਸਾਰੇ ਫਲ ਤਿਨਾਂ ਦੇ ਤਾਂ ਹੀ ਪ੍ਰਦਾਨ ਕਰਦੇ ਹਨ।
1: ਹਿਰਦਾ ਸ਼ੁੱਧ ਹਰ ਸੇਵ ਦੇ,
0: ਉਹ ਸ਼ੁੱਧ ਹਿਰਦੇ ਦੇ ਨਾਲ, ਪਵਿੱਤਰ ਹਿਰਦੇ ਦੇ ਨਾਲ, ਇਕਾਗਰ ਹਿਰਦੇ ਦੇ ਨਾਲ, ਨਿਸ਼ਕਾਮ ਭਾਵਨਾ ਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਦੇ ਨੇ। ਮਹਾਰਾਜ ਸਾਡੇ ਤੇ ਹਿਰਦੇ ਬੜੇ ਮਲੀਨ ਨੇ, ਜਨਮ ਜਨਮ ਕੀ ਇਸ ਮਨ ਕਾਉ ਮਲ ਲਾਗੀ, ਕਾਲਾ ਹੋਆ ਸਿਆਹੋ, ਇਹ ਕਾਲਾ ਸਿਆਹ ਹੋਇਆ ਮਨ ਸਾਡਾ ਪਵਿੱਤਰ ਕਿਵੇਂ ਹੋਵੇ? ਤੇ ਹਜ਼ੂਰ ਫਰਮਾਉਂਦੇ ਹਨ
1: ਸੁਧ ਹਰ ਸੇਵ ਦੇ,
0: ਭਾਈ ਜਿਹੜੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਿਮਰਦੇ ਨੇ ਨਾ, ਉਹਨਾਂ ਦੇ ਹਿਰਦੇ ਸ਼ੁੱਧ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਨਾਮ ਕਰਕੇ ਸਾਰੇ ਪਾਪ ਉਤਰ ਜਾਂਦੇ ਨੇ, ਮੈਲਾਂ ਉਤਰ ਜਾਂਦੀਆਂ ਨੇ, ਤੇ ਨਾਮ ਦੇ ਰਸੀਆਂ ਦੇ ਹਿਰਦੇ ਸ਼ੁੱਧ ਪਵਿੱਤਰ ਹੋ ਗਏ ਹਨ ਜੀਓ।
1: ਸੋਹਹੇ ਗੁਣ ਗਾਇਆ,
0: ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹੋਏ ਸੋਹਹੇ ਅਤਿਅੰਤ ਸੋਭਾ ਪਾਉਂਦੇ ਨੇ, ਅਤਿਅੰਤ ਮਾਣ ਪ੍ਰਾਪਤ ਕਰਦੇ ਨੇ, ਸੋਹਹੇ ਸੋਹਣੇ ਲੱਗਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਜਿਹੜੀ ਰਸਨਾ ਨਾਮ ਜਪਦੀ ਉਹ ਰਸਨਾ ਵੀ ਸੋਹਣੀ ਹੈ, ਤੇ ਜਿਹੜੇ ਮੁੱਖ ਦੁਆਰਾ ਨਾਮ ਜਪਿਆ ਜਾਂਦਾ ਉਹ ਮੁੱਖ ਸੋਹਣੇ ਨੇ। ਇਸੇ ਪ੍ਰਕਾਰ ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ, ਸੋ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਉਹ ਰਸਨਾ ਵੀ ਪਵਿੱਤਰ ਹੋ ਗਈ। ਇਸੇ ਪ੍ਰਕਾਰ ਸੋਈ ਮੁੱਖ ਧਨ ਹੈ, ਜਾ ਮੁੱਖ ਕਹੀਏ ਰਾਮ, ਉਹ ਮੁੱਖ ਵੀ ਧਨ ਨੇ ਜਿਸ ਮੁੱਖ ਤੋਂ ਪਰਮੇਸ਼ਰ ਜੀ ਦਾ ਨਾਮ ਜਪਿਆ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਉਹ ਮੁੱਖ ਸੋਭਦੇ ਨੇ, ਸ਼ੋਭਨੀਕ ਹੋ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ।
1: ਮੇਰੇ ਹਰ ਜੀਓ ਏਵਾ ਭਾਵ ਦਾ,
0: ਵਾਹੋ ਵਾਹੋ ਕਰਹੇ ਸੇਈ ਜਨ ਸੋਹਣੇ, ਤਿਨ ਕਉ ਪਰਜਾ ਪੂਜਣ ਆਈ। ਸਾਰੇ ਜਗਤ ਦੇ ਲੋਕ ਉਹਨਾਂ ਨੂੰ ਪੂਜਣ ਵਾਸਤੇ ਆਉਂਦੇ ਨੇ, ਸਭ ਤੋਂ ਸੋਹਣੇ ਉਹੀ ਹੋਈ ਨੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ।
1: ਮੇਰੇ ਹਰ ਜੀਓ ਏਵਾ ਭਾਵਦਾ,
0: ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਨੂੰ ਇਵੇਂ ਹੀ ਭਾਵਦਾ ਹੈ, ਗੁਰਮੁਖਾਂ ਦਾ ਸਨਮਾਨ ਹੋਵੇ, ਗੁਰਮੁਖ ਤਰ ਜਾਣ, ਗੁਰਮੁਖਾਂ ਦੇ ਹਿਰਦੇ ਸ਼ੁੱਧ ਹੋਣ, ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਮਿਲੇ, ਇਵੇਂ ਮੇਰੇ ਪਰਮੇਸ਼ਰ ਜੀ ਨੂੰ ਭਾਉਂਦਾ ਹੈ ਜੀਓ
1: ਗੁਰਮੁਖ ਤਰਾਇਆ।
0: ਸੋ ਇਸ ਕਰਕੇ ਗੁਰਮੁਖਾਂ ਨੂੰ ਹਰੀ ਪਰਮੇਸ਼ਰ ਜੀ ਨੇ ਸੰਸਾਰ ਸਾਗਰ ਤੋਂ ਨਾਮ ਦੇ ਜਹਾਜ਼ ਦੁਆਰਾ ਤਰਾਇਆ ਤਾਰ ਦਿੱਤਾ ਹੈ। ਇਸੇ ਪ੍ਰਕਾਰ
1: ਮੇਰੇ ਹਰ ਜੀਓ ਏਵਾ ਭਾਵਦਾ,
0: ਜਿਹੜੇ ਨਾਮ ਦੇ ਰਸੀਏ ਨੇ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਹਰ ਕਾ ਨਾਮ ਰਿਧੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਸਾਰਿਆਂ ਸੰਗੀਆਂ ਸਾਥੀਆਂ ਨੂੰ ਵੀ ਤਾਰ ਲੈਂਦੇ ਨੇ, ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਨੂੰ ਇਵੇਂ ਹੀ ਪਾਉਂਦਾ ਹੈ।
1: ਮੁਖ ਤਰਾਇਆ,
0: ਉਹਨਾਂ ਗੁਰਮੁਖਾਂ ਦੇ ਰਾਹੀਂ, ਗੁਰਮੁਖਾਂ ਦੇ ਦੁਆਰਾ, ਗੁਰਮੁਖਾਂ ਦੀ ਸੰਗਤ ਦੇ ਨਾਲ ਪਰਮੇਸ਼ਰ ਜੀ ਨੇ ਬਹੁਤ ਲੋਕਾਂ ਨੂੰ, ਹੋਰਨਾਂ ਨੂੰ ਵੀ ਤਿੰਨਾਂ ਦੁਆਰਾ ਤਰਾ ਦਿੱਤਾ ਹੈ। ਜਿਵੇਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕੀਤੇ ਨਾ, ਅਨਨ ਸਿੱਖ ਸਾਲੋ ਮਮ ਪਿਆਰਾ, ਤੇ ਇਸ ਪ੍ਰਕਾਰ ਅਨਨ ਸਿੱਖ ਕਹਿ ਕਰਕੇ ਸਨਮਾਨ ਦਿੱਤਾ ਤੇ ਬਚਨ ਕੀਤਾ, ਜਹ ਸਿੱਖੀ ਕੇ ਕੋਤਵਾਲ ਖੋਟੇ ਖਰੇ ਕੀ ਕਰੇ ਸੰਭਾਲ। ਭਾਈ ਸਾਲੋ ਜੀ ਐਸੇ ਗੁਰਸਿੱਖ ਨੇ, ਖਰਿਆਂ ਨੂੰ ਤੇ ਸੰਭਾਲਦੇ ਨੇ, ਇਹ ਖੋਟਿਆਂ ਨੂੰ ਵੀ ਤਾਰ ਦਿੰਦੇ ਨੇ, ਖੋਟਿਆਂ ਨੂੰ ਵੀ ਸੰਭਾਲਦੇ ਨੇ। ਭਾਈ ਮੰਝ ਜੀ ਦੁਆਰਾ ਕਿੰਨਿਆਂ ਨੂੰ ਹੀ ਤਾਰ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਅੰਮ੍ਰਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਵਰ ਦੇ ਦਿੱਤਾ। ਜਿਹੜੇ ਤਿਸ ਬਾਣੀ ਨੂੰ ਪੜ੍ਹਦੇ ਨੇ ਗੁਰਸਿੱਖੀ ਪ੍ਰਾਪਤ ਹੁੰਦੀ ਏ, ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਇਸੇ ਪ੍ਰਕਾਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਪਣਾ ਸਰੂਪੀ ਬਣਾ ਲਿਆ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਕਿੰਨੇ ਕੁ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦੁਆਰਾ ਤਰੇ ਤੇ ਤਰ ਰਹੇ ਨੇ, ਤਰਦੇ ਰਹਿਣਗੇ। ਕਿੰਨੇ ਕੁ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਤਰੇ ਤਰ ਰਹੇ ਤੇ ਤਰਦੇ ਰਹਿਣਗੇ, ਉਹਨਾਂ ਦੀ ਗਿਣਤੀ ਕਰ ਹੀ ਕੋਈ ਨਹੀਂ ਸਕਦਾ। ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਨੂੰ ਇਵੇਂ ਭਾਉਂਦਾ, ਜਿਹੜੇ ਆਪ ਤਰੇ ਨੇ ਤਿੰਨਾਂ ਦੁਆਰਾ ਬਹੁਤੇ ਸੰਸਾਰ ਦੇ ਜੀਵਾਂ ਨੂੰ ਵਾਹਿਗੁਰੂ ਜੀ ਤਾਰਦੇ ਨੇ, ਪਾਰ ਉਤਾਰਾ ਤਿੰਨਾਂ ਦੁਆਰਾ ਕਰਵਾ ਦਿੰਦੇ ਹਨ।
1: ਨਾਨਕ ਗੁਰਮੁਖ ਮਿਲਿਆ ਨਾ,
0: ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਇਸ ਪ੍ਰਕਾਰ ਵਾਹਿਗੁਰੂ ਜੀ ਪਰਮੇਸ਼ਰ ਜੀ ਹਰੀ ਨਿਰੰਕਾਰ ਜੀ ਆਪਣੇ ਗੁਰਮੁਖ ਪਿਆਰਿਆਂ ਨਾਮ ਦੇ ਰਸੀਆਂ ਨੂੰ ਆਪਣੇ ਸਰੂਪ ਰੂਪ ਦੇ ਨਾਲ ਮੇਲ ਲੈਂਦੇ ਹਨ। ਜਿਨ੍ਹਾਂ ਨੂੰ ਮੇਲ ਲੈਂਦੇ ਨੇ ਨਾ, ਉਹ ਹਰੀ ਜੀ ਦੇ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਦਰ ਦੇ ਉੱਪਰ ਬਹੁਤੀ ਸੋਭਾ ਪਾਉਂਦੇ ਨੇ, ਬਹੁਤਾ ਹੀ ਸੋਭਦੇ ਹਨ ਜੀਓ। ਧਰਮ ਰਾਜਾ ਵੀ ਆਸਣ ਤੋਂ ਉੱਠ ਕੇ ਸਨਮਾਨ ਦਿੰਦਾ, ਨਾਨਕ ਧਰਮ ਐਸੇ ਚਵਾਹੇ ਕੀ ਤੋ ਭਵਨ ਪੁਨੀਤ।
1: ਮਹਲਾ ਪਹਿਲਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਡੇ ਕੋਲ ਤੇ ਬਹੁਤਾ ਧਨ ਨਹੀਂ, ਤੇ ਇਹ ਜਿਹੜਾ ਸਾਡਾ ਮਨ ਧਨ ਦਾ ਪਿੱਛਾ ਕਰਦਾ ਰਹਿੰਦਾ, ਕਿੱਧਰ ਜਾਵਾਂ ਕਿੱਧਰੋਂ ਧਨ ਲੈ ਆਵਾਂ, ਇੱਧਰ ਧਨ ਬਹੁਤਾ ਹੈ, ਮਨ ਪਿੱਛਾ ਕਰਦਾ, ਉੱਧਰ ਪਹੁੰਚ ਜਾਂਦਾ ਜੀ ਉੱਥੋਂ ਕਮਾਈ ਕਰਕੇ ਲੈ ਆਵਾਂ। ਪਰ ਜਿਹੜੇ ਧਨਾੜ ਨੇ, ਜਿਹੜੇ ਸ਼ਾਹੂਕਾਰ ਨੇ, ਜਿਨ੍ਹਾਂ ਦੀਆਂ ਤਜ਼ੋਰੀਆਂ ਭਰੀਆਂ ਨੇ, ਜਿਨ੍ਹਾਂ ਦੇ ਗੱਲੇ ਭਰੇ ਨੇ, ਜਿਨ੍ਹਾਂ ਦੇ ਕੋਲ ਬਹੁਤ ਵਾਇਆ ਹੈ, ਜਿਹੜੇ ਲੱਖਾਂ ਪਤੀ ਨੇ, ਮਹਾਰਾਜ ਉਹਨਾਂ ਦੇ ਮਨ ਤੇ ਰਾਜੀ ਗਏ ਹੋਣੇ ਨੇ ਨਾ, ਉਹਨਾਂ ਦੀ ਦੌੜ ਤੇ ਸਮਾਪਤ ਹੋ ਗਈ ਹੋਣੀ ਹੈ, ਜਿਨ੍ਹਾਂ ਨੇ ਪੀੜ੍ਹੀਆਂ ਜੋਗਾ ਕਮਾ ਲਿਆ ਕਿ ਹੁਣ ਤੇ ਸੱਤ ਪੀੜ੍ਹੀਆਂ ਬੈਠ ਕੇ ਖਾਣ ਤੇ ਤਾਂ ਵੀ ਨਹੀਂ ਮੁੱਕਦਾ, ਮਹਾਰਾਜ ਉਹਨਾਂ ਦੇ ਮਨ ਨੂੰ ਸ਼ਾਂਤੀ ਆ ਗਈ ਹੋਵੇਗੀ, ਉਹ ਤੇ ਧਨ ਦੇ ਪਿੱਛੇ ਨਹੀਂ ਦੌੜਦੇ ਹੋਣਗੇ, ਕਿਉਂਕਿ ਆਪਣੀ ਸਾਰੀ ਜ਼ਿੰਦਗੀ ਭਰ ਖਾਧਿਆ ਵੀ ਨਹੀਂ ਮੁੱਕਣਾ ਤੇ ਪੀੜ੍ਹੀਆਂ ਕੋਲੋਂ ਵੀ ਨਹੀਂ ਮੁੱਕਣਾ, ਫਿਰ ਤਾਂ ਦੌੜ ਮੁੱਕੀ ਜਾਂਦੀ ਹੋਵੇਗੀ ਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਹਨ,
1: ਧਨਵੰਤਾ ਇਵਹੀ ਕਹਾ।
0: ਭਾਈ ਇਹ ਕੇਵਲ ਤਾਂ ਕੇਵਲ ਕਿਸੇ ਦੇ ਆਪਣੇ ਮਨ ਦੀ ਧਾਰਨਾ ਹੋ ਸਕਦੀ ਹੈ ਕਿ ਧਨਾੜ ਪੁਰਖ ਦੀ ਦੌੜ ਮੁੱਕ ਜਾਂਦੀ ਹੈ, ਉਹ ਮਾਇਆ ਪਿੱਛੇ ਨਹੀਂ ਦੌੜਦਾ, ਬਲਕਿ ਜਿਹੜਾ ਧਨਵਾਨ ਪੁਰਖ ਹੈ ਉਸਦੀ ਤੇ ਬਹੁਤੀ ਦੌੜ ਹੁੰਦੀ ਹੈ। ਜਿਹੜਾ ਵਿਚਾਰਾ ਥੋੜੇ ਜਿਹੇ ਪੈਸੇ ਕਮਾਉਣ ਵਾਲਾ ਉਸਦੀ ਦੌੜ ਹੈ ਮੈਂ ਰੁਪਈਏ ਕਮਾ ਲਵਾਂ, ਜਿਹੜਾ ਰੁਪਈਆ ਰਜਤਪਣ ਕਮਾਉਂਦਾ ਉਸਦੀ ਦੌੜ ਹੈ ਮੈਂ ਸੈਂਕੜੇ ਕਮਾ ਲਵਾਂ, ਤੇ ਜਿਹੜਾ ਸੈਂਕੜੇ ਵਾਲਾ ਦੌੜ ਹੋਰ ਵੱਧ ਗਈ ਹੁਣ ਹਜ਼ਾਰਾਂ ਕਮਾ ਲਵਾਂ, ਜੇ ਹਜ਼ਾਰਾਂ ਰੁਪਈਆਂ ਨੂੰ ਕਮਾਉਂਦਾ ਫਿਰ ਦੌੜ ਲੱਖਾਂ ਦੀ ਹੋ ਜਾਂਦੀ ਹੈ, ਤੇ ਲੱਖਾਂ ਵਾਲੇ ਦੀ ਕਰੋੜਾਂ ਵਿੱਚ ਤੇ ਕਰੋੜਾਂ ਵਾਲੇ ਦੀ ਅਰਬਾਂ ਖਰਬਾਂ ਦੇ ਵਿੱਚ ਹੋ ਜਾਂਦੀ ਹੈ। ਅੱਜ ਵੀ ਮਲਟੀ ਮਿਲੇਨੀਅਰ ਬਣਨੇ ਦਾ ਚਾਅ ਹੈ ਨਾ, ਬਹੁਤੇ ਮਿਲੀਅਨ ਕਮਾ ਲਵਾਂ, ਬਹੁਤੇ ਟ੍ਰਿਲੀਅਨ ਕਮਾ ਲਵਾਂ, ਬਹੁਤੀ ਦੌਲਤ ਇਕੱਠੀ ਕਰ ਲਵਾਂ, ਫਿਰ ਦੌੜ ਹੁੰਦੀ ਹੈ ਟੌਪ 10 ਵਿੱਚ ਪਹੁੰਚ ਜਾਵਾਂ। ਜਿਹੜੇ ਵਿਸ਼ਵ ਦੇ ਵਿੱਚ ਸਭ ਤੋਂ 10 ਅਮੀਰ ਆਦਮੀ ਨੇ ਉਹਨਾਂ ਵਿੱਚ ਨਾਮ ਮੇਰਾ ਸ਼ੁਮਾਰ ਸ਼ਾਮਲ ਹੋਵੇ ਤੇ ਨਾਮ ਆ ਜਾਵੇ ਤੇ ਫਿਰ ਦੌੜ ਲੱਗੀ ਰਹਿੰਦੀ, ਪਹਿਲੇ ਦਰਜੇ 'ਤੇ ਆ ਜਾਵਾਂ, ਸਭ ਤੋਂ ਵੱਧ ਅਮੀਰ ਮੈਂ ਹੋਵਾਂ, ਤੇ ਜਿਹੜਾ ਪਹਿਲੇ ਦਰਜੇ 'ਤੇ ਆ ਜਾਵੇ ਫਿਰ ਦੌੜ ਲੱਗੀ ਰਹਿੰਦੀ, ਹੁਣ ਦੂਜੇ ਤੀਜੇ ਦਰਜੇ 'ਤੇ ਨਾ ਆਵਾਂ, ਹੁਣ ਪਹਿਲਾ ਦਰਜਾ ਹੀ ਮੇਰਾ ਬਰਕਰਾਰ ਰਵੇ, ਸਾਰੀ ਦੁਨੀਆ ਦੀ ਦੌਲਤ ਮੈਂ ਹੀ ਇਕੱਠੀ ਕਰ ਲਵਾਂ। ਹਜ਼ੂਰ ਬਚਨ ਕਰਦੇ ਨੇ, ਧਨਵੰਤਾ ਜਿਹੜਾ ਦੁਨਿਆਵੀ ਧਨ ਨੂੰ ਕਮਾਉਣ ਵਾਲਾ ਬਹੁਤਾ ਧਨਾੜ ਹੈ ਨਾ, ਇਹ ਵੀ ਹੀ ਕਹੈ ਇਸ ਪ੍ਰਕਾਰ ਕਹਿੰਦਾ ਹੈ ਜੀਓ,
1: ਧਨ ਕਉ ਜਾਓ,
0: ਕਿ ਜਿਹੜਾ ਧਨ ਅਵਰੀ ਦੂਜਿਆਂ ਦੇ ਕੋਲ ਹੈ ਨਾ, ਉਸ ਨੂੰ ਵੀ ਜਾ ਕਰਕੇ ਖੋ ਖਿੰਜ ਕੇ ਇਕੱਠਾ ਕਰਕੇ ਕਿਸੇ ਜੁਗਤੀ ਦੇ ਨਾਲ ਕਿਸੇ ਵਿਧੀ ਦੇ ਨਾਲ ਜਿਵੇਂ ਕਿਵੇਂ ਸਾਹਮਣੇ ਵਾਲੇ ਨੂੰ ਭਰਮਾ ਕੇ ਮੂਰਖ ਬਣਾ ਕੇ ਗੱਲਾਂ ਵਿੱਚ ਲਿਆ ਕੇ ਜਿਵੇਂ ਕਿਵੇਂ ਹੋ ਕੇ ਆਪਣਾ ਪਾਰਟਨਰ ਬਣਾ ਕੇ ਜਿਸ ਤਰੀਕੇ ਵੀ ਹੋ ਸਕੇ ਉਸਦਾ ਧਨ ਵੀ ਲੈ ਆਵਾਂ। ਭਾਈ ਉਹਨਾਂ ਦੀ ਦੌੜ ਹੋਰ ਵੱਧ ਜਾਂਦੀ ਹੈ, ਸਹਿਸ ਖੱਟੇ ਲੱਖ ਕਉ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਪਾਵੈ। ਜਿੰਨੇ ਦੌਲਤ ਵੰਦ ਵੱਡੇ, ਜਿੰਨਾ ਧਨ ਬਹੁਤਾ, ਓਨੀ ਮਨ ਦੀ ਭਟਕਣਾ ਵੀ ਬਹੁਤੀ, ਓਨੀ ਦੌੜ ਬਹੁਤੀ। ਜੇ ਤੇ ਵਾਹਿਗੁਰੂ ਜੀ ਦੇ ਦਿੱਤੇ ਸਿਰ ਤੇ ਸੰਤੋਖ ਕੀਤਾ ਹੋਵੇ, ਉਸ ਦੇ ਵਿੱਚੋਂ ਦਸਵੰਧ ਕੱਢਦੇ ਹੋਣ, ਪਰਮੇਸ਼ਰ ਜੀ ਦੇ ਸ਼ੁਕਰ ਗੁਜ਼ਾਰ ਹੋਣ ਤੇ ਆਪ ਵੀ ਸਫਲੇ ਹੋ ਜਾਣ ਤੇ ਧਨ ਵੀ ਸਫਲਾ ਹੋ ਜਾਵੇ। ਸਾਧ ਸੰਗਤ ਜੀ, ਧਨ ਕਮਾਉਣਾ ਮਾੜਾ ਨਹੀਂ, ਧਨ ਲਿਆਉਣਾ ਮਾੜਾ ਨਹੀਂ, ਪਰ ਦਸਾਂ ਨੋਹਾਂ ਦੀ ਕਿਰਤ ਕਰਕੇ ਸੱਚ ਬੋਲ ਕੇ ਚਾਹੇ ਕੋਈ ਕਿੰਨਾ ਕਮਾ ਲਵੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦਾ ਬਚਨ ਪਹਿਲਾਂ ਵੀ ਸਾਂਝਾ ਕੀਤਾ ਸੀ ਕਿ ਮਹਾਂਪੁਰਖਾਂ ਦਾ ਬਚਨ, ਸਿੱਖਾਂ ਦੇ ਵੱਡੇ ਵੱਡੇ ਕਾਰਖਾਨੇ ਹੋਣ, ਵੱਡੀਆਂ ਵੱਡੀਆਂ ਫੈਕਟਰੀਆਂ ਹੋਣ, ਵੱਡੀਆਂ ਵੱਡੀਆਂ ਟਰਾਂਸਪੋਰਟਾਂ ਦੇ ਮਾਲਕ ਹੋਣ, ਸਿੱਖ ਮਹਿਲਾਂ ਦੇ ਮਾਲਕ ਹੋਣ, ਪਰ ਧਰਮ ਦੀ ਕਮਾਈ ਕਰਕੇ ਹੋਣ, ਪਾਪ ਦੀ ਕਿਰਤ ਕਰਕੇ ਨਹੀਂ। ਤੇ ਜਿਹੜੀ ਕਮਾਈ ਕੀਤੀ ਜਾਂਦੀ ਦਸਵੰਧ ਕੱਢ ਕੇ, ਕਮਾਈ ਨੂੰ ਸਫਲਿਆ ਕਰਨ ਵਾਲੇ ਹੋਣ, ਅੰਮ੍ਰਿਤ ਵੇਲੇ ਉੱਠਣ ਵਾਲੇ ਹੋਣ, ਫਿਰ ਆਪ ਵੀ ਸਫਲੇ ਤੇ ਧਨ ਵੀ ਸਫਲਾ। ਪਰ ਜਿਹੜੇ ਇਸ ਪ੍ਰਕਾਰ ਧਰਮ ਦੀ ਕਿਰਤ ਨੂੰ ਛੱਡ ਕੇ ਕੇਵਲ ਤਾਂ ਕੇਵਲ ਠੱਗੀਆਂ ਠੋਰੀਆਂ ਦੇ ਨਾਲ, ਚਲਾਕੀਆਂ ਦੇ ਨਾਲ, ਜੁਗਤੀਆਂ ਦੇ ਨਾਲ, ਪਾਪ ਵਿਧੀਆਂ ਦੇ ਨਾਲ ਦੂਸਰਿਆਂ ਦਾ ਧਨ ਚੁਰਾਉਣ ਵਾਸਤੇ ਜਾਂਦੇ ਨੇ, ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਦੌੜ ਫਿਰ ਵੱਧਦੀ ਰਹਿੰਦੀ, ਘੱਟਦੀ ਨਹੀਂ। ਐਸੇ ਪਾਪ ਕਰਮ ਦੀ ਕਮਾਈ ਕਰਨ ਵਾਲਿਆਂ ਨੂੰ ਸਤਿਗੁਰੂ ਜੀ ਕਿਰਪਾਲਤਾ ਕਰਕੇ, ਸੱਚ ਦਾ ਉਪਦੇਸ਼ ਦੇ ਕਰਕੇ ਧਰਮ ਵਿੱਚ ਲਿਆਉਣਾ ਚਾਹੁੰਦੇ ਨੇ। ਭਾਈ ਧਨਵੰਤਾ ਇਵੇਂ ਹੀ ਕਹਾ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਤ੍ਰਿਪਤੀ ਨਹੀਂ ਆਉਂਦੀ, ਸੰਤੋਖ ਨਹੀਂ ਆਉਂਦਾ, ਤੇ ਇਵੇਂ ਕਹਿੰਦੇ ਨੇ ਅਵਰੀ ਧਨ ਕਹੋ ਜਾਓ, ਕਿ ਜਾ ਕਰਕੇ ਦੂਸਰਿਆਂ ਦਾ ਵੀ ਸਾਰਾ ਧਨ ਖੋ ਖਿੰਚ ਕੇ ਲੈ ਆਵਾਂ।
1: ਨਾਨਕ ਨਿਰਧਨ ਤਿਤ ਦਿਨ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਹੁਤ ਧਨ ਇਕੱਠਾ ਕਰ ਲੈਂਦੇ ਨੇ, ਧਨਾੜ ਸਦਾਉਂਦੇ ਨੇ, ਲੋਕੀ ਸ਼ਾਹ ਜੀ, ਸ਼ਾਹੂਕਾਰ ਜੀ, ਧਨਾੜ ਜੀ, ਰਾਜਾ ਜੀ ਕਹਿ ਕੇ ਸਨਮਾਨ ਕਰਦੇ ਨੇ, ਫਿਰ ਤੇ ਬੜਾ ਚਿੱਤ ਖੁਸ਼ ਹੁੰਦਾ ਹੋਵੇਗਾ, ਫਿਰ ਤੇ ਮਨ ਵਿੱਚ ਬੜਾ ਚਾਓ ਹੁਲਾਸ ਆਉਂਦਾ ਹੀ ਹੋਵੇਗਾ ਨਾ। ਤੇ ਹਜ਼ੂਰ ਬਚਨ ਕਰਦੇ ਨੇ, ਨਾਨਕ ਨਿਰਧਨ ਤਿਤ ਦਿਨ, ਭਾਈ ਇਹਨਾਂ ਧਨ ਇਕੱਠਾ ਕਰਕੇ ਵੀ ਜੇ ਨਾਮ ਭੁੱਲ ਗਿਆ ਨਾ, ਤੇ ਜਿਸ ਦਿਨ ਨਾਮ ਭੁੱਲ ਗਿਆ ਜਾਣ, ਉਹ ਸ਼ਾਹੂਕਾਰ ਨਹੀਂ, ਉਹ ਕੰਗਾਲ ਹੈ, ਉਸ ਨੂੰ ਧਨ ਤੋਂ ਹੀਣਾ ਜਾਣਨਾ ਕਰੋ।
1: ਦਿਨ ਵਿਸਰਾ ਨਾਉ।
0: ਜਿਸ ਪਰਮੇਸ਼ਰ ਜੀ ਨੇ ਧਨ ਦਿੱਤਾ, ਜਿਸ ਪਰਮੇਸ਼ਰ ਜੀ ਨੇ ਸੁੱਖ ਦਿੱਤੇ, ਜਿਸ ਪਰਮੇਸ਼ਰ ਜੀ ਨੇ ਮਾਨ ਸਨਮਾਨ ਦਿੱਤਾ, ਜਿਸ ਦਿਨ ਤਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਭੁੱਲ ਗਿਆ, ਚਾਹੇ ਉਹ ਸ਼ਾਹ ਹੋਵੇ ਤੇ ਚਾਹੇ ਬਾਦਸ਼ਾਹ ਹੋਵੇ, ਚਾਹੇ ਅਮੀਰ ਹੋਵੇ ਤੇ ਚਾਹੇ ਧਨਾੜ ਹੋਵੇ, ਮਨ ਉਹ ਭਿਖਾਰੀ ਹੈ, ਕੰਗਾਲ ਹੈ, ਕੰਗਲਾ, ਜਿਸ ਦਿਨ ਨਾਮ ਧਨ ਨੂੰ ਇਕੱਤਰ ਨਹੀਂ ਕਰਦਾ। ਅਰਥਾਤ ਪ੍ਰਤੱਖ ਧਨ ਸਫਲਾ ਨਾਮ ਧਨ ਕਰਕੇ, ਤੇ ਜਿਸ ਦੇ ਕੋਲ ਨਾਮ ਧਨ ਨਹੀਂ, ਕਿੰਨਾ ਵੀ ਧਨਾੜ ਹੋ ਜਾਵੇ, ਹਜ਼ੂਰ ਫਰਮਾਉਂਦੇ ਨੇ ਕੰਗਾਲ ਜਾਣਨਾ ਕਰੋ। ਤੇ ਦੂਜੇ ਪਾਸੇ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਸਾਰਿਆਂ ਤੋਂ ਵੱਡਾ ਰਾਜਾ ਉਹ ਹੈ ਜਿਸ ਦੇ ਹਿਰਦੇ ਦੇ ਅੰਦਰ ਅੰਮ੍ਰਿਤ ਨਾਮ ਵਸਦਾ ਹੈ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ
1: ਚੜਾ ਵਿਯੋਗ।
0: ਸਤਿਗੁਰੂ ਜੀ ਨੂੰ ਪੁੱਛਿਆ ਸੀ ਇੱਕ ਸਮੇਂ, ਮਹਾਰਾਜ ਸੱਚੇ ਪਾਤਸ਼ਾਹ ਜੀ, ਸੰਸਾਰ ਤੋਂ ਜਿੱਤ ਕੇ ਕੌਣ ਜਾਂਦੇ ਨੇ ਤੇ ਹਾਰ ਕੇ ਕੌਣ ਜਾਂਦੇ ਨੇ, ਤੇ ਉਮਰ ਦਾ ਇਸੇ ਪ੍ਰਕਾਰ ਕਿਵੇਂ ਪਤਾ ਲੱਗਦਾ ਕਿ ਉਮਰਾਂ ਮੁੱਕ ਗਈ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਸੂਰਜ ਚੜ੍ਹੈ, ਆਕਾਸ਼ ਦੇ ਵਿੱਚ ਸੂਰਜ ਚੜ੍ਹਦਾ ਨਾ, ਫਿਰ ਸੂਰਜ ਦਾ ਵਿਯੋਗ ਹੋ ਜਾਂਦਾ, ਸੂਰਜ ਛਿਪ ਜਾਂਦਾ, ਸੂਰਜ ਅਸਤ ਹੋ ਜਾਂਦਾ ਹੈ। ਤੇ ਨਿਤ ਚੜ੍ਹਦੇ ਸੂਰਜ, ਨਿਤ ਡੁੱਬਦੇ ਸੂਰਜ, ਅਸਤ ਹੁੰਦੇ ਸੂਰਜ ਦੇ ਨਾਲ ਹਰ ਇੱਕ ਪ੍ਰਾਣੀ ਮਾਤਰ ਦੀ ਉਮਰ ਘਟਦੀ ਜਾਂਦੀ ਹੈ। ਜੋ ਦਿਨ ਆਵਹੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਕਿਉਂਕਿ ਪਰਮੇਸ਼ਰ ਜੀ ਨੇ ਹਰ ਇੱਕ ਪ੍ਰਾਣੀ ਮਾਤਰ ਨੂੰ ਉਮਰ ਮਿਥ ਕੇ ਦਿੱਤੀ ਹੈ ਨਾ, ਤੇ ਮਿਥੀ ਹੋਈ ਉਮਰ ਘਟਦੀ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਸ਼ੀਜੈ, ਕਾਲ ਅਹੇਰੀ ਫਿਰੈ ਬਧਕ ਜਿਉ, ਕਹੋ ਹੋ ਕਵਨ ਬਿਧ ਕੀਜੈ। ਪ੍ਰਾਣੀ ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਹੋ ਕੋਊ ਹੈ ਕਾ ਕਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਾਰਿਆਂ ਦੀ ਉਮਰ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਮਾਤ ਕਹਿਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣਾ, ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਉ ਹੱਸੈ, ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਮਾਇਆ ਨੇ ਇਹੋ ਜਿਹਾ ਬੋਇਆ ਮੋਇਆ, ਮਾਂ ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ, ਨਹੀਂ ਜਾਣਦੀ ਭੋਲੀ ਮਾਤਾ ਦਿਨ ਪ੍ਰਤੀ ਦਿਨ ਉਮਰਾਂ ਘਟਦੀ ਜਾ ਰਹੀ ਹੈ। ਜਿੰਨੀ ਜ਼ਿੰਦਗੀ, ਜਿੰਨੇ ਸਵਾਸ, ਜਿੰਨੀ ਉਮਰ ਪਰਮੇਸ਼ਰ ਜੀ ਤੋਂ ਲੈ ਕੇ ਆਇਆ ਸੀ, ਪੁੱਤ ਦੀ ਉਮਰ ਹਰ ਰੋਜ਼ ਘਟਦੀ ਜਾ ਰਹੀ ਹੈ। ਤੇ ਮਾਤਾ ਕਹਿੰਦੀ ਹੈ ਵਿਚਾਰੀ ਭੋਲੀ, ਮੇਰਾ ਪੁੱਤ ਵੱਡਾ ਹੁੰਦਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਵਾਹਿਗੁਰੂ ਜੀ ਨੇ ਮਰਿਆਦਾ ਬਣਾਈ ਹੈ, ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਜਿਉਣਾ, ਹਰ ਚੜ੍ਹਦੇ ਸੂਰਜ ਡੁੱਬਦੇ ਸੂਰਜ ਦੇ ਨਾਲ ਹਰ ਇੱਕ ਪ੍ਰਾਣੀ ਮਾਤਰ ਦੀ ਉਮਰ ਦਿਨ ਪ੍ਰਤੀ ਦਿਨ ਘਟਦੀ ਜਾਂਦੀ ਹੈ। ਜਿਹੜੇ ਜੀਵ ਨੇ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਵਿਸਾਰ ਦਿੱਤਾ, ਉਹਨਾਂ ਦਾ ਤਨ ਅਤੇ ਮਨ ਭੋਗ ਪਦਾਰਥਾਂ ਦੇ ਵਿੱਚ ਰੱਤਾ ਰੰਗਿਆ ਗਿਆ, ਖਚਤ ਗਲਤਾਨ ਹੋ ਰਿਹਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਹੜੇ ਭੋਗਾਂ ਵਿੱਚ ਫਸ ਗਏ ਤੇ ਨਾਮ ਵਿਸਾਰ ਦਿੱਤਾ, ਉਹ ਤੇ ਕੋਈ ਹਾਰਦੇ ਹੀ ਜਾਂਦੇ ਨੇ, ਦਿਨ ਪ੍ਰਤੀ ਦਿਨ ਹਾਰ ਕੇ ਹੀ ਮਨੁੱਖਾ ਜਨਮ ਦੀ ਬਾਜੀ ਨੂੰ ਜਾਂਦੇ ਨੇ। ਤੇ ਜਿਨ੍ਹਾਂ ਦਾ ਮਨ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਵਿੱਚ ਰੰਗਿਆ ਗਿਆ, ਜਿਨ੍ਹਾਂ ਨੇ ਭੋਗ ਪਦਾਰਥਾਂ ਨੂੰ ਤੁਸ਼ ਤੇ ਮਿਥਿਆ ਜਾਣ ਕੇ ਵਿਸਾਰ ਦਿੱਤਾ, ਕੋ ਜਣਾ, ਉਹ ਕੋਈ ਗੁਰਮੁਖ ਜਨ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਸੰਸਾਰ ਰੂਪੀ ਕੈਸੀਨੋ, ਸੰਸਾਰ ਰੂਪੀ ਜੂਏ ਖਾਨੇ ਚੋਂ ਜਿੱਤ ਕੇ ਜਾਂਦੇ ਹਨ। ਜੀਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੀਵਾਂ ਨੂੰ ਤੇ ਮਾਣ ਬੜਾ, ਹਰ ਕੋਈ ਐਵੇਂ ਹੀ ਜਾਣਦਾ ਜਿਵੇਂ ਅਮਰ ਪਦਵੀ ਪਾ ਲਈ ਹੋਵੇ, ਜਿਵੇਂ ਮੈਂ ਕਦੇ ਮਰਨਾ ਹੀ ਨਾ ਹੋਵੇ। ਦੂਜਿਆਂ ਨੂੰ ਕਹਿੰਦੇ ਤੈਨੂੰ ਮਾਰ ਦੇਣਾ ਤੂੰ ਮਰ ਜਾ, ਦੂਜਿਆਂ ਨੂੰ ਤੇ ਸਰਾਪ ਦਿੰਦੇ ਫਿਰਦੇ ਨੇ ਪਰ ਆਪਣੀ ਮੌਤ ਕੋਈ ਚਿਤਵਦਾ ਹੀ ਨਹੀਂ। ਹਜ਼ੂਰ ਫਰਮਾਉਂਦੇ ਨੇ ਸਭ ਕੋ ਭਰਿਆ ਫੂਕ, ਭਾਈ ਸਾਰੇ ਇਹ ਜਿਹੜੇ ਸਰੀਰਾਂ ਰੂਪੀ ਖਲੜੇ ਨੇ ਨਾ, ਇਹ ਫੂਕ ਨਾਲ ਹੀ ਭਰੇ ਤੁਰੇ ਫਿਰਦੇ ਨੇ। ਫੂਕ ਕਹੀਏ ਹਵਾ, ਹਵਾ ਕਹੀਏ ਸਵਾਸ, ਕਹੀਏ ਪ੍ਰਾਣ, ਸਾਰੇ ਸਰੀਰ ਹਵਾ ਦੇ ਆਸਰੇ, ਪ੍ਰਾਣਾਂ ਦੇ ਆਸਰੇ, ਫੂਕ ਦੇ ਆਸਰੇ ਚੱਲਦੇ ਨੇ ਨਾ। ਨਿਕਲ ਗਈ ਫੂਕ ਹੋਏ ਗਿਆ ਸਵਾਹਾ, ਜਿਸ ਦਿਨ ਜਿਸ ਦੀ ਫੂਕ ਨਿਕਲ ਜਾਂਦੀ ਹੈ, ਪ੍ਰਾਣ ਨਿਕਲ ਜਾਂਦੇ ਨੇ, ਸਵਾਸ ਨਿਕਲ ਜਾਂਦੇ ਨੇ, ਸਰੀਰ ਸਵਾਹ ਹੋ ਜਾਂਦਾ। ਹਜ਼ੂਰ ਫਰਮਾਉਂਦੇ ਨੇ ਭਾਈ ਸਾਰੇ ਸਰੀਰ ਪਾਉਣ ਦੇ, ਸਵਾਸਾਂ ਦੇ, ਹਵਾ ਦੇ, ਫੂਕ ਦੇ ਹੀ ਭਰੇ ਤੁਰੇ ਫਿਰਦੇ ਹਨ। ਜਿਸ ਵੇਲੇ ਅਖਿਆਣਾ ਦੇ ਆਖਣ ਵਾਲੇ ਹੋ ਕਰਕੇ ਕਹਿਣਾ ਕਰਦੇ ਨੇ ਨਾ, ਤੇ ਕਹਿਣ ਲੱਗਿਆਂ ਦਾ ਜ਼ੋਰ ਥੰਮਿਆ ਨਹੀਂ ਰਹਿੰਦਾ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਮੈਂ ਤੈਨੂੰ ਮਾਰ ਦਿਆਂਗਾ, ਤੈਨੂੰ ਪਿੰਡੋਂ ਕੱਢ ਦਿਆਂਗਾ, ਤੈਨੂੰ ਸ਼ਹਿਰੋਂ ਕੱਢ ਦਿਆਂਗਾ, ਤੈਨੂੰ ਮੁਲਕ ਚੋਂ ਕੱਢ ਦਿਆਂਗਾ, ਤੇਰਾ ਬੇੜਾ ਗਰਕ ਕਰ ਦਿਆਂਗਾ। ਆਖਣ ਲੱਗਿਆਂ ਦੇ ਤੇ ਬੋਲ ਥੰਮੇ ਨਹੀਂ ਜਾਂਦੇ, ਜ਼ੋਰ ਥੰਮਿਆ ਨਹੀਂ ਜਾਂਦਾ, ਪਰ ਭਰੇ ਸਾਰੇ ਖਲੜੇ ਫੂਕਦੇ ਹੀ ਫਿਰਦੇ ਹਨ ਜੀਓ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜੇ ਕੋਈ ਆਖ ਵੀ ਲਵੇ ਕਿ ਮੈਂ ਰਹਿਣਾ, ਮੈਂ ਮਰਨਾ ਨਹੀਂ, ਮੈਂ ਅਮਰ ਹਾਂ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਆਖਣ, ਆਪਣੇ ਮੂੰਹੋਂ ਆਖਣ ਦੇ ਨਾਲ ਕਹਿਣ, ਮੂੰਹੋਂ ਆਖਣੇ ਵਾਲੇ ਹੋ ਕੇ ਕਹਿ ਲੈਣ ਦੇ ਨਾਲ ਨਾ ਥੰਮੀਐ, ਸਰੀਰ ਸਦਾ ਥੰਮਿਆ ਨਹੀਂ ਰਹਿਣਾ, ਸਦਾ ਸਰੀਰ ਕਾਇਮ ਨਹੀਂ ਰਹਿਣਾ। ਜੇ ਕੋਈ ਆਖੇ ਮੈਂ ਨਹੀਂ ਮਰਨਾ, ਸੰਸਾਰ ਮਰਦਾ, ਮੈਂ ਜਿਉਂਦੇ ਰਹਿਣਾ, ਤੇ ਸਤਿਗੁਰੂ ਜੀ ਬਚਨ ਕਹਿੰਦੇ ਤਾਂ ਵੀ ਸਰੀਰ ਨੂੰ ਥੰਮ ਨਹੀਂ ਸਕਦਾ, ਸਥਿਰ ਨਹੀਂ ਕਰ ਸਕਦਾ, ਸਰੀਰ ਕਾਇਮ ਤਾਂ ਵੀ ਨਹੀਂ ਰਹਿਣਾ, ਤਾਂ ਵੀ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਪਰਮੇਸ਼ਰ ਜੀ ਸਾਰਿਆਂ ਨੂੰ ਆਪੇ ਹੀ ਵੇਖ ਰਹੇ ਨੇ, ਕਿਹਦੇ ਕਿੰਨੇ ਸਵਾਸ ਜਿਹੜੇ ਨੇ ਦੇਹੀ ਚੋਂ ਨਿਕਲ ਗਏ, ਕਿੰਨੇ ਘੱਟ ਗਏ ਤੇ ਕਿੰਨੇ ਬਾਕੀ ਰਹਿ ਗਏ, ਪਰਮੇਸ਼ਰ ਜੀ ਦੇਖ ਰਹੇ ਹਨ ਸਾਰਿਆਂ ਨੂੰ। ਤੇ ਜਦੋਂ ਜਮਾ ਦੁਆਰਾ ਫੂਕ ਕਢਾ ਲੈਂਦੇ ਨੇ, ਪਰਮੇਸ਼ਰ ਜੀ ਸਾਹ ਕਢਾ ਲੈਂਦੇ ਨੇ ਨਾ ਜੀਵਾਂ ਚੋਂ, ਫਿਰ ਵੱਡੇ ਵੱਡੇ ਹੰਕਾਰੀ ਤੇ ਰਾਜੇ ਸ਼ਾਹ ਬਾਦਸ਼ਾਹ ਵੀ ਢਹਿ ਪੈਂਦੇ ਨੇ, ਮਿੱਟੀ ਦੀ ਢੇਰੀ ਹੋ ਜਾਂਦੇ ਨੇ, ਕਿਸੇ ਦਾ ਸਰੀਰ ਫਿਰ ਕਾਇਮ ਨਹੀਂ ਰਹਿੰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਹਾਲਤ ਤੇ ਮਨਮੁਖਾਂ ਦੀ ਹੈ ਨਾ, ਮਹਾਰਾਜ ਗੁਰਮੁਖ ਕੈਸੇ ਨੇ? ਹਜ਼ੂਰ ਫਰਮਾਉਂਦੇ ਨੇ ਵੇਖੈ ਆਪ, ਜਿਹੜੇ ਸਾਰਿਆਂ ਜੀਵਾਂ ਦੇ ਵਿੱਚ ਆਪਣਾ ਹੀ ਆਤਮ ਸਰੂਪ ਦੇਖਦੇ ਨੇ, ਜਿਹੜੀ ਆਤਮਾ ਮੇਰੇ ਵਿੱਚ ਉਹੀ ਸਾਰਿਆਂ ਵਿੱਚ, ਜਿਹੜਾ ਸਰੂਪ ਮੇਰਾ ਉਹੀ ਸਾਰਿਆਂ ਦਾ, ਇਸ ਪ੍ਰਕਾਰ ਸਭਨਾਂ ਨੂੰ ਆਪਣਾ ਆਤਮ ਰੂਪ ਕਰਕੇ ਜਾਣਦੇ ਹਨ। ਇਸ ਪ੍ਰਕਾਰ ਸਭਨਾਂ ਨੂੰ ਆਤਮ ਰੂਪ ਜਾਣਨੇ ਵਾਲੇ ਢਹਿ ਪਵੈ, ਗੁਰ ਚਰਨ ਹੀ ਢਹਿ ਪੈਂਦੇ ਨੇ, ਤੇ ਜਿਹੜੇ ਸਤਿਗੁਰੂ ਜੀ ਦੇ ਚਰਨ ਹੀ ਢਹਿ ਪੈਂਦੇ ਨੇ ਨਾ, ਫੂਕ ਕਢਾਏ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਉਹਨਾਂ ਦੇ ਸਰੀਰ ਦੇ ਵਿੱਚੋਂ ਹਉਮੈ ਦੀ ਫੂਕ ਕਢਾ ਦਿੰਦੇ ਨੇ। ਉਹ ਹਉਮੈ ਨਹੀਂ ਕਰਦੇ, ਉਹ ਅਹੰਕਾਰ ਦੇ ਉੱਚੇ ਬਚਨ, ਕੌੜੇ ਬਚਨ, ਭੈੜੇ ਬਚਨ ਤੇ ਅਹੰਕਾਰ ਵਾਲੇ ਉੱਚੇ ਬੋਲਾਂ ਨੂੰ ਨਹੀਂ ਬੋਲਦੇ ਹਨ ਭਾਈ। ਇਸ ਪ੍ਰਕਾਰ ਉਹ ਨਿਮਰਤਾ ਵਾਲੇ ਜੀਵਨ ਨੂੰ ਧਾਰਨ ਕਰਦੇ ਹਨ ਜੀਓ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪੌੜੀ ਦੁਆਰਾ ਹਰ ਜਸ ਕਥਨ ਕਰਦੇ ਹਨ ਜੀਓ।
1: ਸੰਗਤ ਨਾਮ ਨਿਧਾਨ ਹੈ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਅਹੰਕਾਰ ਦੀ ਫੂਕ ਕੱਢਣ ਵਾਲਾ, ਦੇਹੀਆਂ ਨੂੰ ਸਫਲਿਆਂ ਕਰਨ ਵਾਲਾ, ਮਾਇਆ ਦੇ ਅਹੰਕਾਰ ਨੂੰ ਮੇਟਣ ਵਾਲਾ, ਕਮਾਈਆਂ ਵਿੱਚ ਵਾਧੇ ਪਾਉਣ ਵਾਲਾ, ਬਰਕਤਾਂ ਦੇਣ ਵਾਲਾ, ਇਸੇ ਪ੍ਰਕਾਰ ਭੰਡਾਰੇ ਭਰਨ ਵਾਲਾ, ਬਾਗ ਪਰਿਵਾਰ ਨੂੰ ਪ੍ਰਫੁੱਲਿਤ ਕਰਨ ਵਾਲਾ, ਜਮਾਂ ਦੀਆਂ ਫਾਹੀਆਂ ਕੱਟਣ ਵਾਲਾ, ਲੋਕ ਪਰਲੋਕ ਸਵਾਰਨ ਵਾਲਾ, ਦੁਨੀਆਂ ਅਤੇ ਇਸੇ ਪ੍ਰਕਾਰ ਪਰਲੋਕ ਦੇ ਅੰਦਰ ਸਨਮਾਨ ਦਿਵਾਉਣ ਵਾਲਾ, ਅੰਮ੍ਰਿਤ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ ਜੀ? ਕਿਰਪਾਲਤਾ ਕਰਕੇ ਦੱਸੋ ਜਿੱਥੋਂ ਇਹ ਨਾਮ ਮਿਲਦਾ ਨਾ, ਅਸੀਂ ਜਾ ਕੇ ਨਾਮ ਲੈ ਲਈਏ ਤੇ ਲੋਕ ਪਰਲੋਕ ਵਿੱਚ ਸੁਖੀ ਹੋ ਜਾਈਏ। ਤੇ ਸਤਿਗੁਰੂ ਜੀ ਫਰਮਾਉਂਦੇ ਹਨ ਜੀ,
1: ਸਤਸੰਗਤ ਨਾਮ ਨਿਧਾਨ ਹੈ।
0: ਭਾਈ ਸਤਸੰਗਤ ਹੀ ਅੰਮ੍ਰਿਤ ਨਾਮ ਦਾ ਖਜ਼ਾਨਾ ਹੈ। ਸਤਸੰਗਤ ਹੀ ਐਸੀ ਥਾਂ, ਐਸੀ ਜਗ੍ਹਾ, ਐਸਾ ਸਥਾਨ ਹੈ ਜਿੱਥੇ ਨਾਮ ਦਾ ਨਿਵਾਸ ਹੈ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਭਾਈ ਇਸ ਪ੍ਰਕਾਰ ਸਤਸੰਗਤ ਨਾਮ ਦਾ ਖਜ਼ਾਨਾ ਹੈ। ਨਾਮ ਸਤਸੰਗਤ ਦੇ ਵਿੱਚ ਵੱਸਦਾ ਹੈ, ਬਾਣੀ ਰੂਪ ਹੋ ਕਰਕੇ, ਹਰ ਜਸ ਹੋ ਕਰਕੇ, ਕਥਾ ਕੀਰਤਨ ਹੋ ਕਰਕੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਰੂਪ ਹੋ ਕਰਕੇ। ਇਸੇ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਜਾਪ ਰੂਪ ਹੋ ਕਰਕੇ ਸੰਗਤ ਦੇ ਵਿੱਚ ਅੰਮ੍ਰਿਤ ਨਾਮ ਬਾਣੀ ਰੂਪ ਹੋ ਕਰਕੇ ਵੱਸਦਾ ਹੈ। ਭਾਈ ਸਤਸੰਗਤ ਹੀ ਐਸਾ ਸਥਾਨ ਹੈ ਜਿੱਥੋਂ ਪਾਪੀਆਂ ਨੇ, ਪੁੰਨੀਆਂ ਨੇ, ਜਨ ਸਾਧਾਰਨ ਨੇ, ਨਾਮ ਦੇ ਰਸੀਆਂ ਨੇ, ਸਾਰਿਆਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਪਾਇਆ ਹੈ। ਇਸੇ ਪ੍ਰਕਾਰ
1: ਸੰਗਤ ਨਾਮ ਨਿਧਾਨ ਹੈ।
0: ਭਾਈ ਸਤ ਸੰਗਤ ਦੇ ਵਿੱਚੋਂ ਅੰਮ੍ਰਿਤ ਨਾਮ ਸਾਰੀਆਂ ਨਿਧੀਆਂ ਦਾ ਖਜ਼ਾਨਾ, ਗੁਰਮੁਖਾਂ ਨੇ ਜਪਣਾ ਪਾਇਆ ਹੈ, ਸਰਵਣ ਕਰਨਾ ਪਾਇਆ ਹੈ।
1: ਹਰ ਪਾਇਆ
0: ਤੇ ਮਹਾਰਾਜ ਜੀ ਫਰਮਾਉਂਦੇ ਨੇ ਸਤਸੰਗਤ ਹੀ ਐਸਾ ਸਥਾਨ ਹੈ ਜਿੱਥੋਂ ਨਾਮ ਪਾਇਆ ਤੇ ਨਾਮ ਦੁਆਰਾ ਨਾਮੀ ਪਰਮੇਸ਼ਰ ਜੀ ਨੂੰ ਪਾਇਆ ਹੈ। ਹਰ ਪਾਇਆ ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਸੰਗਤ ਵਿੱਚ ਹੀ ਨਾਮ ਵੱਸਦਾ ਤੇ ਸੰਗਤ ਵਿੱਚ ਹੀ ਨਾਮੀ ਪਰਮੇਸ਼ਰ ਜੀ ਵੱਸਦੇ ਨੇ। ਸਤਸੰਗਤ ਹੀ ਐਸਾ ਸਥਾਨ ਹੈ ਜਿੱਥੋਂ ਹਰੀ ਪਰਮੇਸ਼ਰ ਜੀ ਨੂੰ ਗੁਰਮੁਖ ਜਾਨਾ ਨੇ ਪਾਇਆ ਹੈ ਜੀਓ।
1: ਪ੍ਰਸਾਦੀ ਘਟ ਚਾਨਣਾ।
0: ਸੋ ਮਹਾਰਾਜ, ਜਿਨ੍ਹਾਂ ਨੇ ਨਾਮ ਪ੍ਰਾਪਤ ਕਰ ਲਿਆ ਤਿਨ੍ਹਾਂ ਦੇ ਹਿਰਦੇ ਦੀ ਮਨੋਦਸ਼ਾ ਕੈਸੀ ਹੁੰਦੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਨਾਮ ਰੂਪੀ ਦੀਪਕ ਹਿਰਦੇ ਦੇ ਅੰਦਰ ਜਗ ਜਾਂਦਾ ਹੈ। ਘਟ ਚਾਨਣਾ, ਹਿਰਦੇ ਦੇ ਅੰਦਰ ਨਾਮ ਦਾ ਉਜਾਲਾ ਹੋ ਜਾਂਦਾ, ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਨਾਨਕ ਜਿਹੜੇ ਨਾਮ ਜਪਦੇ ਨੇ, ਹਜ਼ੂਰ ਫਰਮਾਉਂਦੇ ਨੇ, ਨਾਮ ਜਪਤ ਕੋਟ ਸੂਰ ਉਜਾਰਾ, ਕਰੋੜਾਂ ਸੂਰਜਾਂ ਜਿੰਨਾ, ਕਰੋੜਾਂ ਹੀ ਸੂਰਜ, ਇੱਕ ਕਰੋੜ ਨਹੀਂ, ਕਿੰਨੇ ਕੁ ਕਰੋੜਾਂ ਸੂਰਜਾਂ ਇੱਕੇ ਵਾਰ ਚੜ ਪਏ ਹੋਣ ਤੇ ਜਿੰਨਾ ਪ੍ਰਕਾਸ਼ ਹੁੰਦਾ ਨਾ, ਐਸਾ ਪ੍ਰਕਾਸ਼ ਹਿਰਦੇ ਦੇ ਅੰਦਰ ਹੋ ਜਾਂਦਾ ਹੈ। ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਹਨ, ਫਿਰ ਪੜ ਦਿਓ।
1: ਗੁਰ ਪ੍ਰਸਾਦੀ ਘਟ ਚਾਨਣਾ ਅਨੇਰ ਗਵਾਇਆ।
0: ਤੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਨਾਮ ਦੇ ਚਾਨਣੇ ਨੇ ਸਾਰਾ ਹਨੇਰਾ ਮੇਟ ਦਿੱਤਾ ਹੈ, ਗਵਾ ਦਿੱਤਾ ਹੈ, ਅਭਾਵ ਕਰ ਦਿੱਤਾ ਹੈ, ਉਡਾਈ ਦਿੱਤਾ ਹੈ। ਸੋ ਸਾਰਾ ਜਿੰਨਾ ਹਨੇਰਾ ਹੈ, ਮਨਮੁਖਤਾਈ ਦਾ, ਅੰਧਤਾਈ ਦਾ, ਅਵਿਦਿਆ ਦਾ, ਅਗਿਆਨਤਾ ਦਾ, ਸਾਰੇ ਹਨੇਰੇ ਨੂੰ ਨਾਮ ਦੇ ਚਾਨਣ ਨੇ ਮੇਟ ਦਿੱਤਾ ਹੈ ਜੀ। ਉਹ ਦੀਵਾ ਵਾਲਾ ਅੰਧੇਰਾ ਜਾਏ, ਰਾਤ ਕਿੰਨੀ ਵੀ ਘੋਰ ਗੁਬਾਰ ਵਾਲੀ ਕਿਉਂ ਨਾ ਹੋਵੇ, ਕਾਲੀ ਬੋਲੀ ਕਿਉਂ ਨਾ ਹੋਵੇ, ਸੂਰਜ ਦੀ ਕਿਰਨ ਧਰਤੀ ਤੇ ਪੈਂਦਿਆਂ ਸਾਰਾ ਹਨੇਰਾ ਚੱਲਿਆ ਜਾਂਦਾ ਹੈ। ਮਨ ਦੇ ਵਿੱਚ ਪਾਪਾਂ ਵਿਕਾਰਾਂ ਦੇ ਵਿਚਾਰਾਂ ਕਰਕੇ ਹਨੇਰਾ ਕਿੰਨਾ ਵੀ ਮਨੁੱਖਤਾ ਜਾਂ ਅਗਿਆਨਤਾ ਦਾ ਕਿਉਂ ਨਾ ਹੋਵੇ, ਨਾਮ ਰੂਪੀ ਦੀਪਕ ਜਗਦਿਆਂ ਸਾਰਾ ਹਨੇਰਾ ਚੱਲਿਆ ਜਾਂਦਾ ਹੈ।
1: ਲੋਹਾ ਪਾਰਸ ਭੇਟੀਆ।
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਨਾਮ ਦੇ ਰਸੀਏ ਨੇ ਨਾ, ਉਹ ਕੰਚਨ ਦੀ ਨਿਆਈ 24 ਕੈਰਟ ਦੇ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਮਹਾਰਾਜ, ਉਹਨਾਂ ਨੂੰ ਇਹ ਪਵਿੱਤਰ ਭਾਵ ਕਿਵੇਂ ਪੈਦਾ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ, ਜਿਸ ਪ੍ਰਕਾਰ ਪ੍ਰਤੱਖ ਲੋਹਾ ਹੁੰਦਾ ਨਾ, ਉਸ ਨੂੰ ਪਾਰਸ ਦੀ ਸ਼ੋਅ ਪ੍ਰਾਪਤ ਹੋ ਜਾਵੇ, ਪਾਰਸ ਦੇ ਨਾਲ ਉਹ ਲੱਗ ਜਾਵੇ,
1: ਕੰਚਨ ਹੋਏ ਆਇਆ,
0: ਤੇ ਉਹ ਜਿਹੜਾ ਫਿਰ ਲੋਹਾ ਉਹ ਕੰਚਨ ਹੋ ਆਉਂਦਾ ਹੈ, ਸੋਨਾ ਹੋ ਨਿਬੜਦਾ ਹੈ। ਇਸੇ ਪ੍ਰਕਾਰ ਲੋਹੇ ਦੀ ਨਿਆਈ ਜੀਵ ਸਤਿਗੁਰੂ ਜੀ ਦੇ ਪਾਰਸ ਚਰਨਾਂ ਦੀ ਸ਼ੋਅ ਪ੍ਰਾਪਤ ਕਰਦੇ ਨੇ ਨਾ, ਤੇ ਤਿੰਨਾਂ ਦੇ ਹਿਰਦੇ ਸੋਨੇ ਦੀ ਨਿਆਈ ਸ਼ੁੱਧ ਹੋ ਜਾਂਦੇ ਨੇ, ਪਿਓਰ ਹੋ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ, ਪਾਪਾਂ ਦੀ ਮੈਲ ਨਿਕਲ ਜਾਂਦੀ ਹੈ ਤੇ ਕੀਮਤੀ ਬਣ ਜਾਂਦੇ ਹਨ ਜੀਓ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ,
1: ਨਾਨਕ ਸਤਿਗੁਰ ਮਿਲਿਆ ਨਾ ਉਹ ਪਾਈਆ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ ਭਾਈ ਸਤ ਸੰਗਤ ਦੇ ਵਿੱਚੋਂ ਗੁਰੂ ਦੁਆਰਾ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰ ਲਈਏ ਨਾ ਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲੀਦਾ ਹੈ।
1: ਨਾਮ ਧਿਆਇਆ
0: ਉਹ ਹੀ ਵਾਹਿਗੁਰੂ ਜੀ ਨੂੰ ਮਿਲੇ ਨੇ ਜਿਨ੍ਹਾਂ ਨੇ ਸਤ ਸੰਗਤ ਦੇ ਨਾਲ ਮਿਲ ਕਰਕੇ ਨਾਮ ਧਿਆਇਆ ਹੈ, ਜਿਨ੍ਹਾਂ ਨੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਇਹ ਅੰਮ੍ਰਿਤ ਨਾਮ ਦੀ ਮਹਿਮਾ ਸਤ ਸੰਗਤ ਦੁਆਰਾ ਹਿਰਦੇ ਵਿੱਚ ਵੱਸਦੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵੱਸਦੀ ਹੈ ਨਾਮ ਦੇ ਰਸੀ ਇਹੋ ਕਰਕੇ ਨਾਮ ਨੂੰ ਧਿਆਉਂਦੇ ਨੇ ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਦੇ ਹਨ ਜੀਓ।
1: ਨਾਨਕ ਸਤਿਗੁਰ ਮਿਲਿਆ ਨਾ ਉਹ ਪਾਈਆ।
0: ਸਤਿਗੁਰ ਮਿਲਿਆ, ਜਿਹੜੇ ਸਤਿਗੁਰੂ ਜੀ ਨੂੰ ਮਿਲੇ ਨੇ ਉਹਨਾਂ ਨੇ ਸਤਿਗੁਰੂ ਜੀ ਦੀ ਸਤ ਸੰਗਤ ਦੁਆਰਾ ਨਾਮ ਨੂੰ ਪਾਇਆ ਪ੍ਰਾਪਤ ਕੀਤਾ ਹੈ। ਭਾਈ ਸਤਿਗੁਰੂ ਜੀ ਦੀ ਸੰਗਤ ਦੁਆਰਾ ਹੀ ਅੰਮ੍ਰਿਤ ਨਾਮ ਦਾ ਪਿਆਰ, ਜਪਣੇ ਦਾ ਪਿਆਰ ਹਿਰਦੇ ਦੇ ਵਿੱਚ ਪਾਈਦਾ ਹੈ।
1: ਨਾਮ ਧਿਆਇਆ
0: ਤੇ ਸਤਿਗੁਰੂ ਜੀ ਦੀ ਸਤ ਸੰਗਤ ਦੇ ਨਾਲ ਮਿਲ ਕਰਕੇ ਗੁਰਮੁਖ ਜਨਾਂ ਨੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ ਜੀਓ।
1: ਜਿਨਕਾ ਪੋਤਾ ਪੁੰਨ ਹੈ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਇਹ ਦੱਸੋ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਕਿਸ ਨੇ ਪ੍ਰਾਪਤ ਕੀਤੇ ਨੇ? ਗਿਆਨੀਆਂ ਦੁਆਰਾ ਸੁਣਦੇ ਆਉਂਦੇ ਹਾਂ, ਅੱਖਾਂ ਦਾ ਵਿਸ਼ਾ ਹੀ ਨਹੀਂ ਪਰਮੇਸ਼ਰ, ਵਾਹਿਗੁਰੂ ਜੀ ਨੂੰ ਅੱਖਾਂ ਦੇ ਨਾਲ ਦੇਖਿਆ ਹੀ ਨਹੀਂ ਜਾਂਦਾ ਪ੍ਰਤੱਖ ਨੇਤਰਾਂ ਦੇ ਨਾਲ। ਸਾਧ ਸੰਗਤ ਜੀ, ਹੋਰ ਅਨਮਤੀਆਂ ਦਾ ਤੇ ਹੋਰ ਧਰਮਾਂ ਦਾ ਇਹ ਮਤ ਹੈ ਕਿ ਪਰਮੇਸ਼ਰ ਜੀ ਨੇਤਰਾਂ ਦੇ ਨਾਲ ਨਜ਼ਰ ਨਹੀਂ ਆਉਂਦੇ, ਪਰ ਗੁਰਮਤ ਦਾ ਨਜ਼ਰੀਆ ਪਰਮੇਸ਼ਰ ਜੀ ਨੂੰ ਪ੍ਰਤੱਖ ਦੇਖਿਆ ਜਾਂਦਾ ਹੈ। ਮਿਲੈ ਪ੍ਰਤੱਖ ਗੁਸਾਈਆ, ਧੰਨਾ ਵਡਭਾਗਾ, ਧੰਨਾ ਜੀ ਨੂੰ ਪ੍ਰਤੱਖ ਮਿਲੇ ਨੇ ਨਾ, ਪ੍ਰਤੱਖ ਹੀ ਆ ਕੇ ਕਿਆਰੇ ਮੋੜੇ, ਪ੍ਰਤੱਖ ਆ ਕੇ ਖੂਹ ਚਲਾਉਂਦੇ ਨੇ, ਪ੍ਰਤੱਖ ਆ ਕੇ ਹਲ ਵਾਉਂਦੇ ਨੇ, ਪ੍ਰਤੱਖ ਹੋ ਕੇ ਭੋਜਨ ਪ੍ਰਸ਼ਾਦਾ ਛਕਦੇ ਨੇ। ਪਰਮੇਸ਼ਰ ਜੀ ਪ੍ਰਤੱਖ ਵੀ ਹੁੰਦੇ ਨੇ। ਮਹਾਰਾਜ ਇਹ ਪ੍ਰਤੱਖ ਕਿਹਨਾਂ ਨੂੰ ਹੁੰਦੇ ਨੇ? ਹਜ਼ੂਰ ਫਰਮਾਉਂਦੇ ਨੇ ਜਿਨ ਕੈ ਪੋਤਾ ਪੁੰਨ ਹੈ, ਜਿਨ੍ਹਾਂ ਦੇ ਪੋਤਾ ਹਿਰਦੈ ਰੂਪੀ ਖਜ਼ਾਨੇ ਦੇ ਅੰਦਰ ਪੁੰਨ ਹੀ ਪੁੰਨ ਨੇ। ਕਿਹੜੇ ਪੁੰਨ ਜੀ? ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਪਰਮੇਸ਼ਰ ਜੀ ਦੇ, ਗੋਬਿੰਦ ਜੀ ਦੇ, ਵਾਹਿਗੁਰੂ ਜੀ ਦੇ ਗੁਣ ਗਾਉਣ ਰੂਪੀ ਪੁੰਨ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਭਰੇ ਪਏ ਨੇ। ਇਸੇ ਪ੍ਰਕਾਰ ਜਿਨ ਕੈ ਪੋਤਾ ਪੁੰਨ ਹੈ, ਪੋਤਾ ਨਾਮ ਖਜ਼ਾਨੇ ਦਾ ਵੀ ਹੈ। ਅੰਮ੍ਰਿਤ ਨਾਮ ਰੂਪੀ ਪੁੰਨ ਦੇ ਨਾਲ ਜਿਨ੍ਹਾਂ ਦੇ ਹਿਰਦੇ ਰੂਪੀ ਖਜ਼ਾਨੇ ਭਰੇ ਹੋਏ ਹਨ,
1: ਦਰਸ਼ਨ ਪਾਇਆ,
0: ਤਿੰਨਾਂ ਗੁਰਮੁਖ ਜਨਾਂ ਨੇ, ਨਾਮ ਦੇ ਰਸੀਆਂ ਨੇ, ਭਜਨ ਕਰਨ ਵਾਲਿਆਂ ਨੇ, ਚੌਂਕੜੇ ਲਾਉਣ ਵਾਲਿਆਂ ਨੇ, ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੇ, ਗੁਰਮੰਤਰ ਮੂਲ ਮੰਤਰ ਜਪਣ ਵਾਲਿਆਂ ਨੇ, ਸਤ ਸੰਗਤ ਵਿੱਚ ਬੈਠਣ ਵਾਲਿਆਂ ਨੇ, ਹਰ ਜਸ ਕਥਨ ਸਰਵਣ ਕਰਨ ਵਾਲਿਆਂ ਨੇ, ਪ੍ਰੇਮਾ ਭਗਤੀ ਕਰਨ ਵਾਲਿਆਂ ਨੇ ਹਰੀ ਪਰਮੇਸ਼ਰ ਜੀ ਦਾ ਪ੍ਰਤੱਖ ਦਰਸ਼ਨ ਪਾਇਆ ਹੈ। ਕਿਸੇ ਨੇ ਸੰਗਤ ਕਰਕੇ, ਕਿਸੇ ਨੇ ਸੰਗਤ ਦੁਆਰਾ ਨਾਮ ਜਪ ਕੇ, ਕਿਸੇ ਨੇ ਸੰਗਤ ਦੀ ਸੇਵਾ ਕਰਕੇ, ਪਰ ਮੂਲ ਰੂਪ ਨਾਮ ਹੀ ਹੈ। ਜਿਨ੍ਹਾਂ ਨੇ ਸਤ ਸੰਗਤ ਦੁਆਰਾ ਨਾਮ ਨੂੰ ਸੁਣਿਆ ਹੈ, ਜਪਿਆ ਹੈ, ਪੜ੍ਹਿਆ ਹੈ, ਪੜ੍ਹਾਇਆ ਹੈ, ਜਪਿਆ ਹੈ, ਜਪਾਇਆ ਹੈ, ਭਾਈ ਬਹੁਤਾ ਪਿਆਰ ਨਾਮ ਦੇ ਨਾਲ ਬਣ ਆਇਆ, ਨਾਮ ਦੇ ਰਸੀਏ ਸਤ ਸੰਗਤ ਦੁਆਰਾ ਹੋ ਗਏ, ਕਿਉਂਕਿ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਸਤ ਸੰਗਤ ਕੀਤੇ ਤੋਂ ਬਿਨਾਂ ਮਨ ਵਿੱਚ ਪਿਆਰ ਨਹੀਂ ਉਪਜਦਾ। ਪਿਆਰ ਨਾਮ ਜਪਣੇ ਦਾ ਸਤ ਸੰਗਤ ਵਿੱਚ ਆ ਕੇ ਹੀ ਹਿਰਦੇ ਦੇ ਵਿੱਚ ਉਤਪੰਨ ਹੁੰਦਾ ਹੈ। ਇਸ ਕਰਕੇ ਜਿਸ ਕਿਸੇ ਨੇ ਪਾਇਆ ਭਾਈ ਸਤ ਸੰਗਤ, ਸਾਧ ਸੰਗਤ ਦੁਆਰਾ ਜਪ ਕਰਕੇ ਹੀ ਪ੍ਰਾਪਤ ਕੀਤਾ ਹੈ ਤੇ ਪ੍ਰਤੱਖ ਦਰਸ਼ਨ ਵਾਹਿਗੁਰੂ ਜੀ ਦੇ ਕੀਤੇ ਨੇ। ਜਿਨ੍ਹਾਂ ਨੇ ਸਤ ਸੰਗਤ ਦੁਆਰਾ ਇਸ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਸਾਰ ਸਿਧਾਂਤਾਂ ਨੂੰ ਪ੍ਰਾਪਤ ਜੀਵ ਹੋ ਜਾਣ, ਅੰਮ੍ਰਿਤਮਈ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ। ਗੁਰਚਰਨਾਂ ਵਿਖੇ ਰਜੋਈਆਂ ਕਰੀਏ, ਸਾਹਿਬ ਜੀ ਆਪ ਜੀ ਨੇ ਕਿਰਪਾਲਤਾ ਕੀਤੀ ਏ ਆਪਣੀ ਅੰਮ੍ਰਿਤਮਈ ਗੁਰਬਾਣੀ ਦੇ ਨਾਲ, ਆਪ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਆਪ ਜੀ ਨੇ ਜੋੜਿਆ। ਮਹਾਰਾਜ ਆਪ ਜੀਆਂ ਦਾ ਹਰ ਜਸ ਜੋ ਆਪ ਜੀਆਂ ਨੇ ਕਥਨ ਅਤੇ ਸਾਡੇ ਤਾਂ ਹੀ ਸਰਵਣ ਕਰਵਾਇਆ ਹੈ ਨਾ ਜੀ, ਤਿਸ ਦਾ ਸਾਰ ਸਿਧਾਂਤ, ਤਿਸ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰਾ ਗੁਰਸਿੱਖੀ ਜੀਵਨ, ਨਿਤਨੇਮ ਦੀ ਪਰਪਕਤਾ, ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਹੋਈਆਂ ਸਮੂਹ ਭੁੱਲਾ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨੀ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੁੱਲਨਹਾਰ।

ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵਾ ਜੇ ਕੋ ਕੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ।

ਫਤਿਹ ਗੱਜ ਕੇ ਜਕਾਰਾ ਗਜਾਵੇ ਸੋਨੀ ਹਾਲ ਜਾਵੇ ਸਤਿ ਸ੍ਰੀ ਅਕਾਲ ਗੁਰਬਰਿਆ ਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋਂ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸਤਿਗੁਰ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈ ਆਪ ਜੀ ਦੇ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਸੁਖ ਜਾਣੇ ਭਰਪੂਰ ਕਰਨੇ, ਗੁਰਸਿੱਖੀ ਨਾਮ ਦਾਨ ਦੀ ਬਖਸ਼ਿਸ਼ ਕਰਨੀ।

ਨਿਰਮੇ ਪਾਤਸ਼ਾਹ ਮਹਾਰਾਜ ਕੀਰਤਨ ਦੀ ਹਾਜ਼ਰੀ ਭਰਦੀਆਂ ਗੁਰਬਾਣੀ ਦੇ ਕੀਰਤਨ ਸਤਿਕਾਰ ਵਜੋਂ ਸੰਤਾਂ ਨੂੰ ਬੇਅੰਤ ਮਾਹਿਗੁਰੂ ਪਾਤਸ਼ਾਹ ਨਾਮ ਜਾਣੀ ਜਾਣ ਚੜ੍ਹਦੀ ਕਲਾ ਰੱਖਣੀ ਮਹਾਰਾਜ ਹਰ ਦਮਦਾਨ ਯਾਤਰਾ।

ਸਵਾਰ ਅਸਵਾਰਾਂ ਦੇ ਸਮੇਤ ਜੋ ਦੇ ਸਵੇਰੇ ਸਨ

ਜਾਦੂ ਇਹੋ ਜਿਹੀ ਹਾਲਤ ਤੁਹਾਡੀ ਸਾਰਿਆਂ ਦੀ ਰਾਜੇ ਦੇ ਅੱਗੇ ਹੋ ਰਹੀ ਹੈ। ਰਾਜਾ ਧਰ ਸਿੰਘ ਸ਼ੇਰ ਰੂਪ ਹੋ ਕੇ ਤੁਹਾਨੂੰ ਬੱਕਰੀਆਂ ਦੀ ਲਈ ਮਾਰੀ ਜਾ ਰਿਹਾ ਹੈ। ਗੱਲ ਐਸੇ ਭੱਜੇ ਲੈ ਸ਼ਸਤਰ ਸੰਭਾਲਿਓ ਤੇ ਤੁਸੀਂ ਸਾਰੇ ਬੱਕਰੀਆਂ ਦੇ ਇਜੜਾਂ ਵੱਲੋਂ ਰਾਜੇ ਰੂਪੀ ਸ਼ੇਰ ਦੇ ਅੱਗੇ ਭੱਜੇ ਭੱਜੇ ਫਿਰਦੇ ਹੋ ਤੇ ਕਿਸੇ ਨੇ ਵੀ ਆਪਣੇ ਸ਼ਸਤਰਾਂ ਨੂੰ ਨਹੀਂ ਸੰਭਾਲਿਆ ਹੈ। ਤੁਹਾਡੇ ਵਿੱਚੋਂ ਕੋਈ ਵੀ ਰਾਜੇ ਦੇ ਨਾਲ ਲੜਨ ਜੋਗਾ ਨਹੀਂ ਰਿਹਾ ਹੈ। ਕਾਇਰ ਹੋਏ ਇਹ ਪੇਕ ਡਰੇ ਉਸ ਕਾਇਰ ਹੋ ਕੇ ਗਿੱਦੜ ਹੋ ਕੇ

ਤਾਂ ਪ੍ਰਸਾਦ ਕਬਿਤ ਕਤ ਹੂੰ ਸੁਚੇਤ ਹੋਇ ਕੇ ਚੇਤ ਨਾ ਕੋ ਚਾਰ ਕੀਓ ਕਤ ਹੂੰ ਅਚੇਤ ਹੋਇ ਕੇ ਸੋਵਤ ਅਚੇਤ ਹੋ ਕਤ ਹੂੰ ਭਿਕਾਰੀ ਹੋਇ ਕੇ ਮੰਗਤ ਫਿਰਤ ਭੀਕ ਕਹੂੰ ਮਾ ਦਾਨ ਹੋਇ ਕੇ ਮੰਗਿਓ ਧਨ ਦੇਤ ਹੋ ਕਹੂੰ ਮਾ ਰਾਜਨ ਕੋ ਦੀਜਤ ਅਨੰਦਾਨ ਕਹੂੰ ਮਾ ਰਾਜਨ ਤੇ ਛੀਨ ਛੇਤ ਲੇਤ ਹੋ ਕਹੂੰ ਬੇਦਰੀਤ ਕਹੂੰ ਤਸ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਜਜ ਗੰਦਰਾ ਬੁਰਾ ਕਹੂੰ ਵਿਦਿਆ ਧਰ ਕਹੂੰ ਭੈ ਕਿੰਨਰ ਪਿਸਾਜ ਕਹੂੰ ਪ੍ਰੇਤ ਹੋ ਕਹੂੰ ਹੋਇ ਕੇ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਇ ਕੇ ਤੁਰ ਕਾਪ ਕਾਰੇ ਵੰਗ ਦੇਤ ਹੋ ਕਹੂੰ ਕੋਪ ਕਾਪ ਹੋਇ ਕੇ ਪੁਰਾਨ ਕੋ ਪੜਤ ਮਦ ਕਤ ਹੂੰ ਕੁਰਾਨ ਕੋ ਨਿਦਾਨ ਜਾਣ ਲੇਤ ਹੋ ਕਹੂੰ ਬੇਦਰੀਤ ਕਹੂੰ ਤਸ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਹੋ ਕਤ ਹੂੰ ਵਿਚਾਰ ਵਿਚਾਰਤ ਕੋ ਵਿਚਾਰਤ ਹੋ ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ ਕਹੂੰ ਬੇਦਰੀਤ ਕਹੂੰ ਤਸ ਬੇਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਸ਼ਸਤ੍ਰਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰਤ ਹਾਰੀ ਕਹੂੰ ਨਾਰ ਕੇ ਨਿਕੇਤ ਹੋ ਕਹੂੰ ਦੇਵ ਬਾਣੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮਿਟਾਨੀ ਕਹੂੰ ਸਿਆਮ ਕਹੂੰ ਸੇਤ ਹੋ ਕਹੂੰ ਧਰਮ ਧਾਮੀ ਕਹੂੰ ਸਰਵ ਠੌਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ਕਹੂੰ ਬੇਦਰੀਤ ਕਹੂੰ ਤਸ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਜੱਟਾ ਧਾਰੀ ਕਹੂੰ ਕੰਟੀ ਧਾਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ ਕਹੂੰ ਕਾਨ ਫਾਰੇ ਕਹੂੰ ਡੰਡੀ ਹੋਏ ਪਤਾਰੇ ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ ਕਤ ਹੂੰ ਸਿਪਾਹੀ ਹੋ ਕੇ ਸਾਧਤ ਸਿਲਾਹਨ ਕਹ ਕਹੂੰ ਛਤਰੀ ਹੋਇ ਕੇ ਅਰ ਮਾਰਤ ਮਾਰਤ ਹੋ ਕਹੂੰ ਭੂਮ ਭਾਰ ਕੋ ਤਾਰਤ ਮਹਾਰਾਜ ਕਹੂੰ ਭਾਉ ਭੂਤਨ ਕੀ ਭਾਵਨਾ ਭਰਤ ਹੋ ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਕਹੂੰ ਨ੍ਰਿਤਕਾਰੀ ਚਿੱਤਰਕਾਰੀ ਕੇ ਨਿਧਾਨ ਹੋ ਕਤ ਹੂੰ ਪਯੁਗ ਹੋਇ ਕੇ ਪੀਵਤ ਪੀਵਾਵਤ ਹੋ ਕਤ ਹੂੰ ਮਯੁਗ ਊ ਕਹੂੰ ਮਤ ਪਾਨ ਹੋ ਕਹੂੰ ਮਾ ਅਸੁਰ ਹੋਇ ਕੇ ਮਾਰਤ ਮਵਾਸਨ ਕਹ ਕਹੂੰ ਮਾ ਦੇਵ ਦੇਵਤਾਨ ਕੇ ਸਮਾਨ ਹੋ ਕਹੂੰ ਮਾ ਅਧੀਨ ਕਹੂੰ ਦ੍ਰਭ ਕੇ ਅਧੀਨ ਕਹੂੰ ਵਿਦਿਆ ਮੇ ਪ੍ਰਵੀਨ ਕਹੂੰ ਭੂਮ ਕਹੂੰ ਭਾਨ ਹੋ ਕਹੂੰ ਅਕਲੰਕ ਕਹੂੰ ਮਾਰਤ ਮਯੰ ਕਹੂੰ ਪੂਰਨ ਪ੍ਰਜੰ ਕਹੂੰ ਸੁੱਧਤਾ ਕੀ ਸਾਰ ਹੋ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਹੂੰ ਕੁਤਤ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ ਕਹੂੰ ਪਾਵਨ ਹਾਰੀ ਕਹੂੰ ਪਿਤਾ ਕੇ ਵਿਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ ਕਹੂੰ ਛਤਰਧਾਰੀ ਕਹੂੰ ਛਲਧਰ ਛਲ ਭਾਰੀ ਕਹੂੰ ਛਕ ਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਵਜਿਆ ਕਹੂੰ ਨ੍ਰਿਤ ਕੇ ਨਚਿਆ ਕਹੂੰ ਨਰ ਕੋ ਆਕਾਰ ਹੋ ਕਹੂੰ ਬੇਦ ਬਾਣੀ ਕਹੂੰ ਕੋਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ ਕਹੂੰ ਬੇਨ ਕੇ ਵਜਿਆ ਕਹੂੰ ਧੇਨ ਕੇ ਚਰਿਆ ਕਹੂੰ ਲਖਨ ਲਵਿਆ ਕਹੂੰ ਸੁੰਦਰ ਕੁਮਾਰ ਹੋ ਸੁਧਤਾ ਕਿਸਾਨ ਹੋ ਕੇ ਸੰਤਨ ਕੇ ਪ੍ਰਾਣ ਹੋ ਕੇ ਦਾਤਾ ਮਹਦਾਨ ਹੋ ਕੇ ਨਿਰਦੋਖੀ ਨਿਰੰਕਾਰ ਹੋ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਦਾਨ ਹੋ ਪ੍ਰਾਣ ਕੇ ਬਚਿਆ ਦੂਤ ਭੂਤ ਕੇ ਦਿਵਿਆ ਰੋਗ ਸੋਖ ਕੇ ਮਿਟਿਆ ਕੀ ਦੋ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕੇ ਅਦਮੈ ਅਵਤਾਰ ਹੋ ਕੇ ਸੁਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸ਼ਾਨ ਹੋ ਜੋਵਨ ਕੇ ਜਾਲ ਹੋ ਕੇ ਕਾਲੂ ਕੇ ਕਾਲ ਹੋ ਕੇ ਸਤਰਨ ਕੇ ਸੂਨ ਹੋ ਕੇ ਮਿਤਰਨ ਕੇ ਪ੍ਰਾਣ ਹੋ ਕਹੂੰ ਬ੍ਰਹਮਵਾਦ ਕਹੂੰ ਵਿਦਿਆ ਕੋ ਵਿਖਾਦ ਕਹੂੰ ਨਾਦ ਕੋ ਨਿਦਾਨ ਕਹੂੰ ਪੂਰਨ ਭਗਤ ਹੋ ਕਹੂੰ ਬੇਦਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਨੀਤ ਅਨੀਤ ਕਹੂੰ ਜਾਲਾ ਸੀ ਜਗਤ ਹੋ ਪੂਰਨ ਪ੍ਰਤਾਪ ਕਹੂੰ ਇਕਾਂਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਤੇ ਡਿਗਤ ਹੋ ਕਹੂੰ ਪਰ ਦੇਤ ਕਹੂੰ ਛਲ ਸਿਉ ਛਿਨਾਇ ਲੇ ਸਰਬ ਕਾਲ ਸਰਬ ਠਾਰ ਏਕ ਸੇ ਲਗਤ ਹੋ ਤਾ ਪ੍ਰਸਾਦ ਸਵਈਏ ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਫਿਰਿਓ ਖਰ ਜੋਗ ਜਤੀ ਕੇ ਸੂਰ ਸੁਰਾਧਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਦ ਕੋ ਨਾ ਦੇਖੇ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜੜ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਨ ਨਿਆਵਤ ਸੀਸ ਨਾ ਜਾਤ ਵਿਚਾਰੇ
एते भय तो का भय भूपत अंत को नांगे ही पाए पधारे जीत फिरे सब देश दिशान को बाजत ढोल मृदंग नगारे गुंजत गुड़ का जान के सुंदर हिंसती है राज हजारे भूत भविक भगवान के भूपत कान का नैनी जात विचारे श्रीपा श्री भगवान भजे बिन अंत को अंत के धाम सिधारे तीरथन हंदे आदम दान सो संजम नेम अनेक विशेख है वेद पुराण कतेब कुरान जमीन जमान समान का पेख है पौन हार जति जर धार समय सो विचार हजारक देख है श्री भगवान भजे बिन भूपत एक रति बिन एक ना लेख है सुतुष्पा दुरंत बासो सासना दुर्जान दलाएंगे भारी घुमान भरे मन में कर पर्वत पंग हल्ले ना हलाएंगे तोर अरीन मरोर मवासन माते मतंगन मान मलेंगे श्री पर श्री भगवान कृपा बिन त्याग यहाँ निदान चलेंगे वीर अपार बड़े बरियार विचारे सार की धार बछैया तोरा देर मलिंद मवासन माते गजान के मान मलैया गाड़े गड़ान के तोड़न हार सो बातन ही चक चार लवैया साहेब श्री सबको सिर नायक जाचक अनेक सो एक दिवैया दानव दे फने निशाचर भूत भवेक भगवान जपेंगे जीव जीते जल में थल में पल ही पल में सब धाप धपाएंगे पुन प्रतापन बार जाय धुन पापन के बहु पुंज खपाएंगे सात समूह प्रसन्न फिरे जाग सत्र सभा अवलोक चपेंगे मानो इंद्र गजेंद्र नारदेव जयंत लोक को राज करेंगे कोटि स्नान गजाधिक दान अनेक स्वयंवर साज भरेंगे ब्रह्म महेश्वर भीषण सचिव अदंत फसे जा फांस परेंगे जे नर श्री पद के प्रश्न है पग ते नर फेर ना धे धरेंगे कहा भयो जो दोलोचन बूंद के बैठ रहे हो भग ध्यान लगायो नाथ प्रिय लिए सात समुद्र लोक गयो पर लोक गवायो बास कियो बिखियान सो बैठ के ऐसे सो बैठ बितायो साचे कहा सुन ले हो सब जिन प्रेम कियो तेन ही प्रभ पायो काहू ले पाहन पू धरियो सिर काहू ले लिंगरे लटकायो काहू लखियो रावाची दिशा में काहू पुछा को शीश निवायो को भूतान को पूजत है पास को मृतान को पूजन धायो कूर क्रिया और जियो सब ही जग श्री भगवान को भेद ना पायो तो प्रसाद तोमर छंद हर जन्म मरण विहीन द चार चार प्रवीण अकलंक रूप अपार अनिच्छेद तेज उदार अनभेद्य रूप दुरांत सब जगत भगत महंत जस तिलक भूभृत भान द चार चार निधान अकलंक रूप अपार सब लोक शोक विदार कलकाल कर्म विहीन सब कर्म धर्म प्रवीण अनखंड अतुल प्रताप सब थाप्यो जय थाप अनखेद भेद अछेद मुखचार गावत भेद जय नेत निगम कहंत मुखचार वकत बेअंत अनभेद अतुल प्रताप अनखंड अमित अथाप जय कीन जगत पसार रचियो विचार विचार अनंत रूपा खंड अतुल प्रताप प्रचंड जय अंड ते ब्रह्मंड कीने सो चौदह खंड सब कीन जगत पसार अव्यक्त रूप उदार जय कोट इंद्र निपार कई ब्रह्म विषण विचार कई राम कृष्ण रसूल बिन भगत को ना कबूल कई सिंध बिंद नगेंद्र कई माच्छ काच्छ फनेन्द्र कई देव आदि कुमार कई कृष्ण विषण अवतार कई इंद्र बार बुहार कई वेद अमुखचार कई रुद्र छुद्र स्वरूप कई राम कृष्ण अनूप कई कोप का भणंत कई वेद भेद कहंत कई शास्त्र सिमृत बखान कहूं कतत ही सो पुराण कई अगन होत्र करंत कई उर्द ताप दुरंत कई उर्द भाव संन्यास कहूं जोग भेष उदास कहूं निवली कर्म करंत कहूं पौन हार दुरंत कहूं तीरा दान पार कहूं जग कर्म उदार कहूं अगन होत्र अनूप कहूं न्याय राज विभूत कहूं शास्त्र सिमृत रीत कहूं वेद स्यु विपरीत कई देश देश फिरंत कई एक ठौर संत कहूं कर जल में जाप कहूं सात तन प्रताप कहूं बाज बने करंत कहूं ताप तनह सहंत
कहूँ गृहस्थ धर्म अपार, कहूँ राजनीत उदार, कहूँ रोग रहत अभरम, कहूँ कर्म करत अकर्म, कहूँ शेख ब्रह्म स्वरूप, कहूँ नीत राज अनूप, कहूँ रोग शोक विहीन, कहूँ एक भगत अधीन, कहूँ रंक राजकुमार, कई वेद व्यास अवतार, कई ब्रह्म वेद रटंत, कई शेख नाम उचरंत, बैरा कहूँ संन्यास, कहूँ फिरत रूप उदास, सब कर्म फोकट जान, सब धर्म नह फल मान, बिन एक नाम आधार, सब कर्म भ्रम विचार। तो प्रसाद लघु नराज छंद, जले हरि थले हरि, उरे हरि बने हरि, गिरे हरि गुफे हरि, छिते हरि नभे हरि, इहा हरि उहा हरि, जिमी हरि जमा हरि, अलेख हरि अभेख हरि, अधोख हरि अद्वैख हरि, अकाल हरि अपाल हरि, अछेद हरि अभेद हरि, अजंत्र हरि अमंत्र हरि, सो तेज हरि अतंत्र हरि, अजात हरि अपात हरि, अमित्र हरि अमात हरि, अरोग हरिया शोक हरिया भर्म हरिया कर्म हरि, अजय हरिया अभय हरिया भेद हरिया छेद हरि, अखंड हरि पंडंड हरि, दंड हरि प्रचंड हरि, अतेव हरिया भेव हरिया जेव हरिया छेव हरि, भजो हरि थपो हरि, तपो हरि जपो हरि, जल सुई थल सुई, नदी सुई नद सुई, वृक्षस्वी पतस्वी छितस्वी ऊर्धस्वी, भजस्वंग भजस्वंग, रटस्वंग ठटस्वंग, जिमी तुहि जमा तुहि, मकी तुहि मका तुहि, अभू तुहि अभय तुहि, अछू तुहि अछय तुहि, जतस्तुहि व्रतस्तुहि गतस्तुहि।

कहा भयो रोगी जो पेट आयो रहे और तमो का मानते ना मुंडिय रायो आज इसका कामना अधीन सदा दामना प्रवीण एक भावना विहीन कैसे पावे जाके जिसका शीश पट कत जाके कान में खजूरा धसे मूंड छट काटते मित्र पुत्रों के शोक सा आग को चरैया फल फूल को भछैया सदा बन को भ्रमैया और दूसरों न भोग सा कहा भयो भेड़ जो घससी वृक्षण सा माटी को भछैया बोल पूछ लीजिए जोग सा कामना अधीन काम क्रोध में प्रवीण एक भावना विहीन कैसे भेटे पर लोग सा नाचो ही करत मोर दादर कर शोर सदा घन घोर घन करो ही करत है एक पाए ठाटे सदा बन में रहत वृक्ष फूक फूक पाँव भूम श्रावक धरत है पहन अनेक युग एक ठौर वास करे काग और चील देश देश बिचरत है ज्ञान के विहीन मैदान में न हुजेलीन भावना यकीन दिन कैसे के तरत है जैसे के स्वांगी कहूँ जो गया बैरागी बने कब हूँ संन्यास भेद बन कर दिखावई कहूँ पौन हरि कहूँ बैठे लाए तारी कहूँ लोभ की कुमारी सो अनेक गुण गावई कहूँ ब्रह्मचारी कहूँ हाथ पे लगावे बारी कहूँ दंड धारी होके लोगन भ्रमावई कामना अधीन पर नाचते नाचन सो ज्ञान के विहीन कैसे भ्रम लोग पावई पंच बार गीदर पुकारे पर शीत काल कुंचर अनेकदा पुकार ही कहा भयो जो पे कलवत्र लियो कांसी बीच चीर चीर चोटा कुठारन सो मार ही कहा भयो फांसी डार बूढ़े जा गंग धार डार डार फांस ठग मार मार डार ही डूबे नरक धार मूढ़ ज्ञान के बिना विचार भावना भीन कैसे ज्ञान को विचार ही ताप के सहते जो पपाई है तापना तापना अनेक तन घायल सहत है जाप के किए थे जो पपाई था जाप दे पूजना सदी तू ही उचरत है नब के उड़े थे जो पे नारायण पाइया था नल का पंछी डोलपो करत है आग में जरते गत रांड की परत कर पताल के बासी क्यों भुजंग ना तरत है को भयो मुंडिया सन्यासी को जोगी भयो को ब्रह्मचारी को जतिया ने मानवो हिंदू तुरा को रावजी माम सापी मानस की जा सब के पहचान बो करता करीम सोई राजक रहीम होई दूसरो ना भेद कोई भूल भ्रम मानबो एक ही से सब ही को गोर देव एक ही स्वरूप सब एक जो जानबो देहु राम असी सोई पूजा अनिवाज होई मानस सब एक पे अनेक को भ्रमाव है देवता देव जाच्छे गंधर्व तुरक हिंदू न्यारे न्यारे देशन के भेष को प्रभाव है एक नैन एक कान एक दे एक बान खाक बाद आतसो आव को रलाव है अल्लाह भेग सोई पुरानो कुरान ओई एक ही स्वरूप सब एक ही बनाव है जैसे आगते कनु का कोट आग उठे न्यारे न्यारे हो के फिर आग में मिलाएंगे जैसे एक धूर ते अनेक धूर पूरत है धूर के कनु का फिर धूर ही समाहेंगे जैसे एक नत्य तरंग कोट उपजत है पान के तरंग सब पान ही कहेंगे तैसे विश्व रूप ते अभूत भूत प्रकट हुए ताही ते उपज सब ताही में समाहेंगे केते काछ माछ के तो उनको करत भच केते अच्छ वच्छ होए सब पच्छ ओट जाहेंगे केते न बीज अज पच्छ को करेंगे भच्छ केतक प्रत्यक्ष होए पचाए खाए जाहेंगे जल कहाँ थल कहाँ गगन के गौन कहाँ काल के बनाए सब काल ही चबाहेंगे तेज जुआ तेज में अतेज जैसे तेज लीन ताही ते उपज सब ताही में समाहेंगे कुकत फिरत केते रोवत मरत केते जल में डुबत केते आग में जरत है केते गंगवासी केते मदीना मक्का निवासी केते उदासी के भ्रमाई फिरत है करवा सहत के ते भूम में गड़त के ते सुहा पे चढ़त के ते दुख का भरत है गैन में उड़त के ते जल में रहत के ते ज्ञान के विहीन जग जारी मरत है शोध हारे देवता विरोध हारे दानो बड़े बोध हारे बोधक प्रबोध हारे जापसी घस हारे चंदन लगाए हरे चोआचार पूज हारे पाहने चढ़ाए हारे लापसी गा हारे गोरन मनाए हरे मड़ी मट लीप हारे भीतन लगाए हारे छापसी गाय हरे गंधर पंजाए हरे किन्नर सब पज हारे पंडित तपंत हारे तापसी
ਤੋ ਪ੍ਰਸਾਦ ਭੁਜੰਗ ਪ੍ਰਿਆਦ ਛੰਦ ਨਾ ਰਾਗੰਗ ਨਾ ਰੰਗੰਗ ਨਾ ਰੂਪੰਗ ਨਾ ਰੇਖੰਗ ਨਾ ਮੋਹੰਗ ਨਾ ਗ੍ਰੋਹੰਗ ਨਾ ਦ੍ਰੋਹੰਗ ਨਾ ਦ੍ਵੈਖੰਗ ਨਾ ਕਰਮੰਗ ਨਾ ਭਰਮੰਗ ਨਾ ਜਨਮੰਗ ਨਾ ਜਾਤੰਗ ਨਾ ਪਿਤਰੰਗ ਨਾ ਸਤਰੰਗ ਨਾ ਮਿੱਤਰੰਗ ਨਾ ਮਾਤੰਗ ਨਾ ਨੇਹੰਗ ਨਾ ਗੇਹੰਗ ਨਾ ਕਾਮੰਗ ਨਾ ਥਾਮੰਗ ਨਾ ਪੁੱਤਰੰਗ ਨਾ ਮਿੱਤਰੰਗ ਨਾ ਸਤਰੰਗ ਨਾ ਭਾਮੰਗ ਅਲੇਖੰਗ ਅਭੇਖੰਗ ਅਜੋਨੀ ਸਰੂਪੇ ਸਦਾ ਸਿੱਧ ਦਾ ਬੁੱਧ ਦਾ ਬਿਰਧ ਰੂਪੰਗ ਨਹੀਂ ਜਾਣ ਜਾਈ ਕਛੂ ਰੂਪ ਰੇਖੰਗ ਕਹਾ ਵਾਸਤਾ ਕੋ ਫਿਰੈ ਕੌਣ ਭੇਖੰਗ ਕਹਾ ਨਾਮ ਤਾ ਕੋ ਕਹਾ ਕਹਿ ਕਹਾ ਵੈ ਕਹਾ ਕਹਿ ਬਖਾਨੋ ਕਹਿ ਮੈਂ ਨਾ ਆਵੈ ਨਾ ਰੋਗੰਗ ਨਾ ਸੋਗੰਗ ਨਾ ਮੋਹੰਗ ਨਾ ਮਾਤੰਗ ਨਾ ਕਰਮੰਗ ਨਾ ਭਰਮੰਗ ਨਾ ਜਨਮੰਗ ਨਾ ਜਾਤੰਗ ਅਦ ਵੈਖੰਗ ਅਭੇਖੰਗ ਅਜੋਨੀ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਪਰੇ ਅੰਗ ਪਰਾ ਪਰਮ ਪ੍ਰਗਿਆ ਪ੍ਰਕਾਸ਼ੀ ਅਛੇਦੰਗ ਅਛੇ ਆਦਿ ਅਦਵੈ ਅਵਿਨਾਸੀ ਨਾ ਜਾਤੰਗ ਨਾ ਪਾਤੰਗ ਨਾ ਰੂਪੰਗ ਨਾ ਰੰਗੇ ਨਮੋ ਆਦਿ ਭੰਗੇ ਨਮੋ ਆਦਿ ਭੰਗੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ ਉਸਾਰੇ ਗੜੇ ਫੇਰ ਮੇਟੇ ਬਣਾਏ ਅਗਾਧੇ ਅਭੈ ਆਦਿ ਅਦਵੈ ਅਵਿਨਾਸੀ ਪਰੇ ਅੰਗ ਪਰਾ ਪਰਮ ਪੂਰਨ ਪ੍ਰਕਾਸ਼ੀ ਨਾ ਆਧੰਗ ਨਾ ਵਿਆਧੰਗ ਅਗਾਧੰਗ ਸਰੂਪੇ ਅਖੰਡਤ ਪ੍ਰਤਾਪ ਆਦਿ ਅਛੈ ਵਿਭੂਤੇ ਨਾ ਜਨਮੰਗ ਨਾ ਮਰਨੰਗ ਨਾ ਵਰਨੰਗ ਨਾ ਵਿਆਦੇ ਅਖੰਡੇ ਪ੍ਰਚੰਡੇ ਅਦੰਡੇ ਅਸਾਧੇ ਨਾ ਨੇਹੰਗ ਨਾ ਗੇਹੰਗ ਸਨੇਹੰਗ ਸਨਾਦੇ ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਤੇ ਨਾ ਜਾਤੇ ਨਾ ਪਾਤੇ ਨਾ ਸਤਰੇ ਨਾ ਮਿੱਤਰੇ ਸੋ ਭੂਤੇ ਭਵਿਕੇ ਭਵਾਨੇ ਅਛਿਤਰੇ ਨਾ ਰਾਯੰਗ ਨਾ ਰੰਕੰਗ ਨਾ ਰੂਪੰਗ ਨਾ ਰੇਖੰਗ ਨਾ ਲੋਭੰਗ ਨਾ ਚੋਭੰਗ ਅਭੂਤੰਗ ਅਭੇਖੰਗ ਨਾ ਸਤਰੰਗ ਨਾ ਮਿੱਤਰੰਗ ਨਾ ਨੇਹੰਗ ਨਾ ਗੇਹੰਗ ਸਦੈਵੰਗ ਸਦਾ ਸਰਬ ਸਰਵਤ੍ਰ ਸਨੇਹੰਗ ਨਾ ਕਾਮੰਗ ਨਾ ਕ੍ਰੋਧੰਗ ਨਾ ਲੋਭੰਗ ਨਾ ਮੋਹੰਗ ਅਜੋਨੀ ਅਛੇ ਆਦਿ ਅਦਵੈ ਅਜੋਹੰਗ ਨਾ ਜਨਮੰਗ ਨਾ ਮਰਨੰਗ ਨਾ ਵਰਨੰਗ ਨਾ ਵਿਆਦੰਗ ਨਾ ਰੋਗੰਗ ਨਾ ਸੋਗੰਗ ਅਭੈ ਨਿਰਵਿਖਾਦੰਗ ਅਛੇਦੰਗ ਅਭੇਦੰਗ ਅਕਰਮੰਗ ਅਕਾਲੰਗ ਅਖੰਡੰਗ ਅਭੰਡੰਗ ਪ੍ਰਚੰਡੰਗ ਅਪਾਲੰਗ ਨਾ ਤਾਤੰਗ ਨਾ ਮਾਤੰਗ ਨਾ ਜਾਤੰਗ ਨਾ ਕਾਯੰਗ ਨਾ ਨੇਹੰਗ ਨਾ ਗੇਹੰਗ ਨਾ ਭਰਮੰਗ ਨਾ ਭਾਯੰਗ ਨਾ ਰੂਪੰਗ ਨਾ ਭੂਪੰਗ ਨਾ ਕਾਯੰਗ ਨਾ ਕਰਮੰਗ ਨਾ ਤ੍ਰਾਸੰਗ ਨਾ ਪ੍ਰਾਸੰਗ ਨਾ ਭੇਦੰਗ ਨਾ ਭਰਮੰਗ ਸਦੈਵੰਗ ਸਦਾ ਸਿੱਧ ਬਿਰਦੰਗ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨਿਰੁਕਤੰਗ ਪ੍ਰਭਾਦ ਅਨੁਕਤੰਗ ਪ੍ਰਤਾਪੇ ਅਯੁਕਤੰਗ ਅਛੇ ਆਦਿ ਅਵਿਕਤੇ ਅਥਾਪੇ ਵਿਭੁਕਤੰਗ ਅਛੇ ਆਦਿ ਅਛੈ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨਾ ਨੇਹੰਗ ਨਾ ਗੇਹੰਗ ਨਾ ਸੋਕੰਗ ਨਾ ਸਾਕੰਗ ਪਰੇਅੰਗ ਪਵਿੱਤਰੰਗ ਪੁਨੀਤੰਗ ਅਤਾਕੰਗ ਨਾ ਜਾਤੰਗ ਨਾ ਪਾਤੰਗ ਨਾ ਮਿੱਤਰੰਗ ਨਾ ਮੰਤਰੇ ਨਮੋ ਏਕ ਤੰਤਰੇ ਨਮੋ ਏਕ ਤੰਤਰੇ ਨਾ ਧਰਮੰਗ ਨਾ ਭਰਮੰਗ ਨਾ ਸਰਮੰਗ ਨਾ ਸਾਕੇ ਨਾ ਬਰਮੰਗ ਨਾ ਚਰਮੰਗ ਨਾ ਕਰਮੰਗ ਨਾ ਬਾਕੇ ਨਾ ਸਤਰੰਗ ਨਾ ਮਿੱਤਰੰਗ ਨਾ ਪੁੱਤਰੰਗ ਸਰੂਪੇ ਨਮੋ ਆਦਿ ਰੂਪੇ ਨਮੋ ਆਦਿ ਰੂਪੇ ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ ਕਹੂੰ ਰੰਗ ਕੇ ਰਾਜ ਕੇ ਧਰਮ ਅਲੂਲੇ ਕਹੂੰ ਦੇਸ ਕੇ ਭੇਸ ਕੇ ਧਰਮ ਥਾਮੇ ਕਹੂੰ ਰਾਜ ਕੇ ਵਿਥਾਜ ਕੇ ਬਾਜ ਤਾਂਬੇ ਕਹੂੰ ਅਛਰ ਕੇ ਪਛਰ ਕੇ ਸਿਰ ਸਾਧੇ ਕਹੂੰ ਸਿੱਧ ਕੇ ਬੁੱਧ ਕੇ ਬ੍ਰਿਧ ਲਾਧੇ ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ ਕਹੂੰ ਚਾਰ ਚੇਸ਼ਟਾ ਕਹੂੰ ਚਿਤਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਬ ਭੂਪੰ ਕਹੂੰ ਨੇ ਗ੍ਰਹੰ ਕਹੂੰ ਦੇਹ ਦੋਖੰ ਕਹੂੰ ਖਦੀ ਰੋਗ ਕੇ ਸੋਗ ਸੋਕੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਨੀ ਕਹੂੰ ਜਜ ਗੰਧਰਵ ਕਿੰਨਰ ਕਹਾਣੀ ਕਹੂੰ ਰਾਜਸੀ ਸਾਧਕੀ ਤਾਮਸੀ ਹੋ ਕਹੂੰ ਯੋਗ ਵਿਦਿਆ ਧਰੇ ਤਾਪਸੀ ਹੋ ਕਹੂੰ ਰੋਗ ਰਹਤਾ ਕਹੂੰ ਯੋਗ ਯੁਕਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਹੂੰ ਜਜ ਵਿਦਿਆ ਧਰੇ ਮਾਨਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰੇਸ਼ਟ ਕੇ ਭ੍ਰਿਸ਼ਟ ਕੇ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਬਿਉ ਬਾਣੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰਗ ਕਹੂੰ ਭਦਰ ਰੂਪੰ ਕਹੂੰ ਮਦਰ ਬਾਣੀ ਕਹੂੰ ਛੋਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਚਿਤਰੰਗ ਸਰੂਪੰ ਕਹੂੰ ਪਰਮ ਪੁਰਾਣ ਕੋ ਪਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁੱਧ ਸੇਕੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਨਾ ਰਹਿ ਦੇਹੰ ਕਹੂੰ ਨੇ ਦੇਹੰ ਕਹੂੰ ਤਿਆਗ ਗ੍ਰਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗਕ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੁਰਾਣ ਪੁਰਾਣ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਵੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਵ ਭਾਗਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰਗ ਕਹੂੰ ਯੰਤਰ ਰੀਤੰ ਕਹੂੰ ਸ਼ਸਤਰ ਧਾਰੰਗ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗਲਾ ਚਾਰਣੀ ਗੀਤ ਚਰਚਾ ਕਹੂੰ ਬਿਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਿਲਜ ਭਾਗਿਆ ਕਹੂੰ ਵੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗਬਾਨੀ ਕਹੂੰ ਗਾਰੂ ਗੁੜ ਕਥਾ ਕਹਾਣੀ ਕਹੂੰ ਅਛੇ ਰਾਮ ਅਛੇ ਰਾਮ ਅਛੇ ਰਾਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਵਾਹੋ ਕਹੂੰ ਛੈਲ ਥਾਲਾ ਧਰੇ ਛਤਰ ਧਾਰੀ ਕਹੂੰ ਰਾਜ ਸਾਜੰਗ।

ਵਿਚਾਰ ਵਿਚਾਰ ਬੇਦ ਭੇਉ ਨਾ ਭਾਵਈ ਸੀ ਰੁਦਰਾ ਮੁਖਚਾਰ ਕੋਟ ਇੰਦਰ ਉਪਿੰਦਰ ਵਿਆਹ ਸਨ ਸਨਤ ਕੁਮਾਰ ਗਾਏ ਗਾਏ ਥਕੇ ਸਭੈ ਗੁਣ ਚਕਰਤ ਫੇ ਮੁਖਚਾਰ ਆਦ ਅੰਤ ਨਾ ਬਦ ਜਾਗੋ ਭੂਤ ਭਵ ਭਵਾਨ ਸਤ ਦੁਆਪਰ ਤ੍ਰਿਤਿਆ ਕਲਯੁਗ ਛਤਰ ਕਾਲ ਪ੍ਰਧਾਨ ਧਿਆਏ ਧਿਆਏ ਥਕੇ ਮਹਾਮੁਨ ਗਾਏ ਗੰਧਰਵ ਪਾਰ ਹਾਰ ਹਾਰ ਥਕੇ ਸਭੈ ਨਹੀਂ ਪਾਈਐ ਤੈ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ ਧਿਆਏ ਧਿਆਏ ਥਕੇ ਸਭੈ ਕਰ ਕੋਟ ਕਸ਼ਟ ਤੁਰੰਤ ਗਾਏ ਗਾਏ ਥਕੇ ਗੰਧਰਵ ਨਾਜ ਪੱਛਰ ਪਾਰ ਸੋ ਸੋ ਥਕੇ ਮਹਾਸੁਰ ਪਾਇਓ ਨਹਿ ਪਾਰ ਤੋ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਸੀ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਵੀ ਤੈਨ ਦੋਹਰਾ ਕੋ ਆਤਮਾ ਸਰੂਪ ਕਾ ਸ੍ਰਿਸ਼ਟ ਕੋ ਵਿਚਾਰ ਕਵਨ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਹ ਜੀ ਤਬ ਕਾ ਮਰਨ ਹੈ ਕਵਨ ਸੁਰਗ ਨਰ ਕੋ ਸੁਗੜਾ ਕੋ ਮੂੜਤਾ ਕਹਾ ਤਰਕ ਔ ਤਰਕ ਦੋਹਰਾ ਕੋ ਨਿੰਦਾ ਜਤ ਹੈ ਕਵਨ ਕਵਨ ਪਾਪ ਕ ਧਰਮ ਕਵਨ ਜੋ ਕੋ ਭੋਗ ਹੈ ਕਵਨ ਅਵਕਰਮ ਅਵਕਰਮ ਦੋਹਰਾ ਕਉ ਸੋ ਸਭ ਕਾ ਸੋ ਕਹਿ ਦਮ ਕੋ ਕਹਾ ਕਹੰਤ ਕੋ ਸੂਰਾ ਦਾਤਾ ਕਵਨ ਤੰਤ ਕੋ ਮੰਤ ਦੋਹਰਾ ਕਹਾ ਰੰਗ ਰਾਜਾ ਕਵਨ ਹਰਗ ਸੋਗ ਹੈ ਕਵਨ ਕੋ ਰੋਗੀ ਰਾਗੀ ਕਵਨ ਕਹੋ ਤੰਤ ਮੋਹਿ ਤਵਨ ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ ਕਹਾ ਸ੍ਰਿਸ਼ਟ ਕੋ ਵਿਚਾਰ ਕਵਨ ਸ੍ਰਿਸ਼ਟ ਕੋ ਭ੍ਰਿਸ਼ਟ ਹੈ ਕਹੋ ਸਕਲ ਵਿਸਥਾਰ ਦੋਹਰਾ ਕਹਾ ਕਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ਕਹਾ ਚਿਤਨ ਕੀ ਚੇਸ਼ਟਾ ਕਹਾ ਛੇਦ ਪ੍ਰਕਾ ਦੋਹਰਾ ਕਹਾ ਨੇਮ ਸੰਜਮ ਕਹਾ ਕਹਾ ਗਿਆਨ ਅਗਿਆਨ ਕੋ ਰੋਗੀ ਸੋਗੀ ਕਵਨ

करके चला रहा हूँ।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਵਾਲੀਏ ਕੁਲ ਆਲਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਪਾਵਨ ਧਰਤੀ 'ਤੇ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ, ਅਸਲ ਦੇ ਵਿੱਚ ਪਿਆਰਿਓ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ, ਜੋ ਹੁਕਮਨਾਮਾ ਆਇਆ ਉਹਦੇ ਨਾਲ ਇਹ ਅਸਥਾਨ ਦਾ ਅਤੇ ਸ਼ਹਿਰ ਦਾ ਨਾਮ ਜੋ ਹੈ ਮਹਾਰਾਜ ਜੀ ਨੇ ਅਬਚਲ ਨਗਰ ਰੱਖਿਆ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਆਪਾਂ ਤਖਤ ਸਾਹਿਬ ਕਿਉਂ ਬੋਲਦੇ ਹਾਂ? ਕਿਉਂਕਿ ਇਹ ਪੰਜ ਤਖਤਾਂ ਦੇ ਵਿੱਚੋਂ ਇੱਕ ਸਤਿਗੁਰੂ ਮਹਾਰਾਜ ਜੀ ਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਤਖਤ ਹੈ, ਜਿੱਥੋਂ ਸਤਿਗੁਰੂ ਮਹਾਰਾਜ ਜੀ ਨੇ ਹੁਕਮਨਾਮੇ ਆਦੇਸ਼ ਸੰਦੇਸ਼ ਜਿਹੜੇ ਹਨ ਜਾਰੀ ਕਰਨੇ ਕੀਤੇ ਹਨ। ਉਹ ਤੋਂ ਬਾਅਦ ਪਿਆਰਿਓ ਇਹਨੂੰ ਹਜ਼ੂਰ ਸਾਹਿਬ ਤਾਂ ਕਰਕੇ ਕਿਹਾ ਜਾਂਦਾ, ਗੁਰੂ ਮਹਾਰਾਜ ਜੀ ਨੇ ਵਾਰ ਵਾਰ ਇਹੀ ਵਚਨ ਕੀਤਾ ਕਿ ਅਸੀਂ ਕਿੱਥੇ ਨਹੀਂ ਜਾਣਾ, ਆਤਮਕ ਤੌਰ 'ਤੇ ਆਪਾਂ ਨੇ ਇੱਥੇ ਹੀ ਰਹਿਣਾ ਹੈ, ਇਹ ਉਹ ਪਾਵਨ ਧਰਤੀ ਹੈ। ਕਈ ਮਹਾਂਪੁਰਖ ਪਿਆਰਿਓ ਅਤੇ ਉਹ ਇਹ ਵੀ ਕਥਨ ਕਰਦੇ ਹਨ, ਕਈ ਇਤਿਹਾਸਕ ਗ੍ਰੰਥਾਂ ਦੇ ਵਿੱਚ ਇਹ ਵੀ ਹਵਾਲਾ ਪ੍ਰਾਪਤ ਹੁੰਦਾ, ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ ਕਿ ਖਾਲਸਾ ਜੀਓ ਜਿਸ ਤਰ੍ਹਾਂ ਦਿਨ ਦੇ 24 ਘੰਟੇ ਹੁੰਦੇ ਹਨ, ਜਿਸ ਤਰ੍ਹਾਂ ਕਿ ਆਪਾਂ ਵੇਖਿਆ ਜਾਵੇ ਅਤੇ ਦਿਨ ਰਾਤ ਦਾ ਆਪਾਂ ਜੇ ਪਕੜਦੇ ਹਾਂ ਤਾਂ ਪਿਆਰਿਓ 8 ਪਹਿਰ ਹੁੰਦੇ ਹਨ। ਮਹਾਰਾਜ ਨੇ ਕਿਹਾ ਕਿ 6 ਪਹਿਰ ਮੈਂ ਇੱਥੇ ਇਸ ਪਾਵਨ ਅਸਥਾਨ 'ਤੇ ਹਾਜ਼ਰ ਨਾਜ਼ਰ ਹੋਵਾਂਗਾ, ਬਾਕੀ ਦੇ 2 ਪੈਰ ਜਿਹੜੇ ਹਨ ਸੰਸਾਰ ਨੂੰ ਤਾਰਨ ਦੇ ਲਈ ਜਾਣਾ ਹੈ। ਸੋ ਵਾਰ ਵਾਰ ਕਹਿਣ ਦਾ ਮਤਲਬ ਪਾਤਸ਼ਾਹ ਜੀ ਨੇ ਇਹੀ ਵਚਨ ਕੀਤਾ ਕਿ ਮੈਂ ਇੱਥੇ ਹਾਜ਼ਰ ਨਾਜ਼ਰ ਹਾਂ, ਇੱਥੇ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਹਾਂ। ਤਾਂ ਕਰਕੇ ਸੰਗਤ ਜੋ ਹੈ ਇਹ ਉਹਨਾਂ ਦੀ ਭਾਵਨਾ ਹੈ। ਉਹ ਕਹਿੰਦੇ ਕਿ ਭਾਈ ਅੱਜ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹੀ ਧਰਤੀ ਵਿੱਚ ਸਮਾਏ ਹੋਏ ਹਨ, ਇਹ ਵੇਖਣ ਦੀ ਅੱਖ ਚਾਹੀਦੀ ਹੈ। ਭਾਵਨਾ ਵਾਲਿਆਂ ਨੂੰ ਅੱਜ ਵੀ ਪਿਆਰਿਓ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਦਿਦਾਰੇ ਹੁੰਦੇ ਹਨ। ਸੋ ਰਹੋ ਵਿਚਾਰ, ਸਤਿਗੁਰੂ ਮਹਾਰਾਜ ਜੀ ਜਦੋਂ ਇਸ ਧਰਤੀ 'ਤੇ ਆਏ ਅਤੇ ਉਸ ਵੇਲੇ ਬਾਬਾ ਰਾਮ ਕਵਿੜ ਜੀ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ। ਬਾਬਾ ਜੀ ਬਚਨ ਕਰਦੇ ਕਿ ਉਹਨਾਂ ਦੇ ਮਾਤਾ ਜੀ ਜੋ ਹਨ ਉਹ ਉਹਨਾਂ ਨੂੰ ਲੈਣ ਦੇ ਲਈ ਇੱਥੇ ਆਏ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਇੱਕੋ ਇੱਕ ਸਾਡਾ ਇਹ ਲੜਕਾ ਹੈ, ਭਾਵ ਕਿ ਰਾਮ ਕੁਵੀਰ ਜੀ ਹਨ, ਮੈਂ ਵੀ ਬਿਰਧਾਂ ਹਾਂ ਅਤੇ ਆਪ ਜੀ ਦਾ ਪਤਾ ਨਹੀਂ ਹੈ। ਆਪ ਜੀ ਕਹਿੰਦੇ ਕਿ ਭਾਈ ਇੱਥੇ ਹੀ ਰਹਿਣਾ, ਇੱਥੇ ਸਮਾਉਣਾ, ਅਤੇ ਮੈਂ ਬੇਨਤੀ ਕਰਾਂ ਸਤਿਗੁਰੂ ਮਹਾਰਾਜ, ਮੇਰਾ ਬੱਚਾ ਜਿਹੜਾ ਰਾਮ ਕੁਵੀਰ ਜੀ ਨੂੰ ਮੈਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ। ਬਾਬਾ ਰਾਮ ਕੁਵੀਰ ਜੀ ਨਹੀਂ ਜਾਣਾ ਚਾਹੁੰਦੇ ਸਨ, ਲੇਕਿਨ ਫਿਰ ਸਤਿਗੁਰੂ ਮਹਾਰਾਜ ਨੇ ਵੀ ਉਹਨਾਂ ਨੂੰ ਜ਼ਬਰਦਸਤੀ ਤੋਰਿਆ, ਕਿਹਾ ਕਿ ਆਪ ਜੀ ਜਾਓ ਪੰਜਾਬ ਦੀ ਧਰਤੀ ਦੇ ਵਿੱਚ ਜਾ ਕਰਕੇ, ਉੱਥੇ ਤੁਹਾਡੀ ਲੋੜ ਹੈ, ਉੱਥੇ ਜਾ ਕਰਕੇ ਆਪ ਜੀ ਸਿੱਖੀ ਸਿਦਕ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੋ, ਪੰਥ ਦਾ ਵਾਧਾ ਕਰਨਾ ਕਰੋ। ਬਾਬਾ ਜੀ ਨੇ ਵਚਨ ਕੀਤਾ, ਸਤਿਗੁਰੂ ਮਹਾਰਾਜ ਮੈਂ ਵੀ ਇੱਕ ਪ੍ਰਣ ਕਰਨਾ ਕੀਤਾ, ਜਦੋਂ ਤੋਂ ਆਪ ਦੇ ਨਾਲ ਸੀ ਮੈਨੇ ਪ੍ਰਣ ਕੀਤਾ ਕਿ ਆਪ ਜੀ ਦੇ ਰੋਧ ਦਰਸ਼ਨ ਕਰਕੇ ਹੀ ਇਹ ਪ੍ਰਸ਼ਾਦਾ ਛਕਿਆ ਕਰਦੇ ਸਨ, ਅਤੇ ਮੇਰਾ ਪ੍ਰਣ ਕਿਸ ਤਰ੍ਹਾਂ ਰਹੇਗਾ ਮਹਾਰਾਜ, ਹੁਣ ਆਪ ਜੀ ਵਿਛੋੜਾ ਦੇ ਰਹੇ ਹੋ, ਫਿਰ ਮੇਰੇ ਬਚਨ ਖਾਲੀ ਚੱਲ ਜਾਣਗੇ, ਮੈਂ ਬਚਨਾਂ ਤੋਂ ਕੱਚਾ ਹੋ ਜਾਵਾਂਗਾ, ਪ੍ਰਣ ਅਧੂਰਾ ਰਹਿ ਜਾਵੇਗਾ। ਪਾਤਸ਼ਾਹ ਜੀ ਨੇ ਬਚਨ ਕੀਤਾ, ਬਾਬਾ ਰਾਮ ਕਵਿੜ ਜੀ ਤੁਹਾਨੂੰ ਅਸੀਂ ਇੱਕ ਜੁਗਤ ਦੱਸਦੇ ਹਾਂ, ਜਦੋਂ ਵੀ ਸਾਡੇ ਦਰਸ਼ਨ ਕਰਨ ਦਾ ਚਾਅ ਮਨ ਦੇ ਵਿੱਚ ਆਵੇ ਨਾ ਆਪ ਜੀ ਪ੍ਰਕਿਰਤੀ ਦੇ ਵਿੱਚ,
ਸ਼ਿਕਾਰ ਖੇਡਦੇ ਨਾ ਵਾਰ ਵਾਰ ਜੰਗਲ ਦੇ ਵਿੱਚ ਪ੍ਰਕਿਰਤੀ ਦੇ ਵਿੱਚ ਜਾਂਦੇ ਹੋ, ਇਸ ਤਰ੍ਹਾਂ ਪ੍ਰਕਿਰਤੀ ਦੇ ਵਿੱਚ ਚੱਲ ਜਾਓ, ਉੱਥੇ ਜਾ ਕਰਕੇ ਪ੍ਰਕਿਰਤੀ ਦੇ ਵਿੱਚ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੈ ਸੋ ਬੰਦਾ ਹੋਏ। ਬਲਹਾਰੀ ਕੁਦਰਤ ਵਸਿਆ, ਮਹਾਰਾਜ ਨੇ ਵਚਨ ਕਰਦਾ ਕੀਤਾ ਕਿ ਕੁਦਰਤ ਦੇ ਵਿੱਚ ਉਹ ਕਾਦਰ ਪਰਮਾਤਮਾ ਜਿਹੜਾ ਹੈ ਉਹ ਵਸਦਾ ਹੈ, ਅਸੀਂ ਵੀ ਕੁਦਰਤ ਕਰਕੇ ਵਸਣਾ। ਜਦੋਂ ਜੰਗਲ ਦੇ ਵਿੱਚ ਜਾਊਗੇ, ਇਹ ਹਰੇ ਭਰੇ ਦਰਖਤਾਂ ਨੂੰ ਦੇਖੋਗੇ, ਜਦੋਂ ਝੀਲਾਂ ਨੂੰ ਦੇਖੋਗੇ, ਦਰਿਆ ਨੂੰ ਵੇਖੋਗੇ ਤੇ ਪਸ਼ੂਆਂ ਨੂੰ ਵੇਖੋਗੇ, ਉਹਦੇ ਵਿੱਚ ਫਿਰ ਉਹਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋ ਜਾਣਗੇ। ਬਾਣੀ ਦਾ ਵੀ ਪਿਆਰਿਓ ਇਹ ਫੈਸਲਾ ਹੈ ਕਿ ਜਿਉਂ ਬੋਲਤ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਹਰ ਜਨ ਬੋਲਤ ਸ਼੍ਰੀ ਰਾਮ ਨਾਮਾ, ਮਿਲ ਸਾਧ ਸੰਗਤ ਹਰ ਤੋਰ। ਕਿ ਜਿਹੜੇ ਗੁਰਮੁਖ ਪਿਆਰੇ ਹੁੰਦੇ ਨਾ ਪਿਆਰਿਓ, ਰੱਬ ਦੇ ਪਿਆਰੇ ਭਜਨ ਬੰਦਗੀ ਕਰਨ ਵਾਲੇ, ਜਿਉਂ ਬੋਲਤ ਮ੍ਰਿਗ ਮੀਨ ਪੰਖੇਰੂ, ਜਦੋਂ ਪਿਆਰਿਓ ਕੋਈ ਪੰਖੇਰੂ ਬੋਲਦਾ, ਕੋਈ ਮ੍ਰਿਗ ਬੋਲਦਾ ਤੇ ਕੋਈ ਮੀਨ ਜਦੋਂ ਬੋਲਦਾ ਨਾ ਪਿਆਰਿਓ, ਉਹ ਰੱਬ ਦੇ ਪਿਆਰੇ ਉਹ ਇਹੀ ਕਹਿੰਦੇ ਕਿ ਭਾਈ ਇਹ ਕੋਈ ਮ੍ਰਿਗ ਪੰਖੇਰੂ ਨਹੀਂ, ਇਹ ਵਾਹਿਗੁਰੂ ਜੀ ਦੇ ਬੋਲ ਹਨ। ਕਿਉਂਕਿ ਬਲਹਾਰੀ ਕੁਦਰਤ ਵਸਿਆ, ਸਤਿਗੁਰੂ ਪਰਮਾਤਮਾ ਜੀ ਵਾਹਿਗੁਰੂ ਜੀ ਕੁਦਰਤ ਦੇ ਵਿੱਚ ਵਸਦੇ, ਇਹ ਭਾਵਨਾ ਦੀ ਅੱਖ ਹੈ ਪਿਆਰਿਓ, ਭਾਵਨਾ ਵਾਲਾ ਬ੍ਰਹਮ ਗਿਆਨੀ ਮਹਾਂਪੁਰਖਾ, ਇਹਨੂੰ ਹੀ ਬੋਲਦੇ ਨਾ ਬ੍ਰਹਮ ਨੇਤਰੀ ਬ੍ਰਹਮ ਸ਼੍ਰੋਤਰੀ। ਬ੍ਰਹਮ ਸ਼੍ਰੋਤਰੀ ਦਾ ਮਤਲਬ ਜਿਹਦੀ ਜਿਹਦੇ ਕੰਨਾਂ ਦੇ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੋ ਗਿਆ, ਕੋਈ ਵੀ ਬਚਨ ਕਰਦਾ ਨਾ ਪਿਆਰਿਓ, ਉਹਨੂੰ ਇਹੀ ਲੱਗਦਾ ਕਿ ਭਾਈ ਇਹ ਵਾਹਿਗੁਰੂ ਜੀ ਦੇ ਬੋਲ ਹਨ। ਤੇ ਅੱਖਾਂ ਦੇ ਰਾਹੀਂ ਵੀ ਬ੍ਰਹਮ ਨੇਤਰੀ ਉਹਨੂੰ ਕਿਹਾ ਜਾਂਦਾ, ਜਿਸ ਪਾਸੇ ਵੀ ਵੇਖਦੇ ਤੇ ਉਹਨਾਂ ਨੂੰ ਰੱਬ ਦੇ ਦਰਸ਼ਨ ਹੁੰਦੇ ਹਨ, ਇਹ ਅਵਸਥਾਵਾਂ ਹਨ। ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਬਚਨ ਕਰਕੇ ਉਹਨਾਂ ਨੂੰ ਵਾਪਸ ਤੋਰਨ ਲੱਗੇ ਹਨ। ਨਾਲ ਮਾਤਾ ਸਾਹਿਬ ਦੇਵੀ ਜੀ, ਉਹਨਾਂ ਨੂੰ ਵੀ ਮਹਾਰਾਜ ਨੇ ਬਚਨ ਕੀਤਾ ਕਿ ਆਪ ਜੀ ਹੁਣ ਵਾਪਸ ਚੱਲ ਜਾਓ ਤੇ ਦਿੱਲੀ ਦੇ ਵਿੱਚ ਜਾ ਕਰਕੇ ਰਹੋ। ਉਹਨਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਇਹ ਮੈਨੇ ਵੀ ਪ੍ਰਣ ਕਰਨਾ ਕੀਤਾ, ਉਹਨਾਂ ਦਾ ਤਾਂ ਪ੍ਰਣ ਬੜਾ ਪੁਰਾਣਾ ਹੈ ਪਿਆਰਿਓ, ਜਦੋਂ ਉਹਨਾਂ ਦਾ ਵਿਵਾਹ ਕਾਰਜ ਹੋਇਆ ਸੀ ਨਾ ਸਤਿਗੁਰੂ ਮਹਾਰਾਜ ਜੀ ਦੇ ਨਾਲ, ਉਹ ਤੋਂ ਬਾਅਦ ਕੁਛ ਹੀ ਦਿਨਾਂ ਤੋਂ ਬਾਅਦ ਪਿਆਰਿਓ ਉਹਨਾਂ ਨੇ ਇਹ ਨੇਮ ਪੱਕਾ ਕਰ ਲਿਆ। ਤਾਂ ਹੀ ਇਹ ਨੇਮ ਕਰਕੇ ਹੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਨਾਲ ਇੱਥੋਂ ਤੱਕ ਲੈ ਕੇ ਆਉਣਾ ਕੀਤਾ, ਕਿਉਂਕਿ ਉਹਨਾਂ ਦਾ ਨੇਮ ਸੀ ਕਿ ਰੋਜ਼ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਪਾਨ ਕਰਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਦੇ। ਤੇ ਨਾਲ ਪਿਆਰਿਓ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ, ਇਹਨੂੰ ਅੰਤਹਪੁਰ ਬੋਲਦੇ, ਸਤਿਗੁਰੂ ਮਹਾਰਾਜ ਜੀ ਦਾ ਡੇਰਾ ਜਿਹੜਾ ਹੈ ਤੇ ਜਿੱਥੇ ਵੀ ਮਹਾਰਾਜ ਜੀ ਜਾਂਦੇ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਪਿਆਰਿਓ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮਚਰੀਆ ਨੂੰ ਧਾਰਨ ਕਰਨਾ ਕੀਤਾ, ਉਹ ਤੋਂ ਬਾਅਦ ਅੰਤਹਪੁਰ ਜਿੱਥੇ ਬੀਬੀਆਂ ਆਦਿਕ ਪਰਿਵਾਰ ਦੇ ਜੀਵ ਰਹਿੰਦੇ ਉਹਨਾਂ ਦਾ ਆਸਣ ਜਿਹੜਾ ਹੈ ਉਹ ਵੱਖਰਾ ਹੋਇਆ ਕਰਦਾ, ਸਤਿਗੁਰੂ ਮਹਾਰਾਜ ਜੀ ਦਾ ਆਸਣ ਜਿਹੜਾ ਹੈ ਪਿਆਰਿਓ ਉਹ ਵੱਖਰਾ ਹੋਇਆ ਕਰਦਾ ਸੀ। ਜਦੋਂ ਮਹਾਰਾਜ ਇੱਥੇ ਵੀ ਆਏ, ਹਰ ਪਾਸੇ ਮਹਾਰਾਜ ਜੀ ਵਿਚਰੇ, ਜਦੋਂ ਮਹਾਰਾਜ ਜੀ ਦੇ ਨਾਲ ਗੁਰੂ ਕੇ ਮਹਿਲ ਔਰ ਵੀ ਕਈ ਬੀਬੀਆਂ ਕਈ ਬੱਚੇ ਜਿਹੜੇ ਹਨ ਕਈ ਹੁੰਦੇ ਨਾ ਮਹਾਰਾਜ ਜੀ ਦੇ ਨਾਲ ਅਤੇ ਕੋਈ ਸੰਗੀ ਸਾਥੀ ਪ੍ਰੇਮੀ ਜਿਹੜੇ ਹਨ ਅਤੇ ਭਾਈ ਹੁੰਦੇ ਉਹਨਾਂ ਦੀਆਂ ਘਰਵਾਲੀਆਂ ਆਦਿਕ, ਉਹਨਾਂ ਦੇ ਲਈ ਵੱਖਰਾ ਪਿਆਰਿਓ ਪ੍ਰਬੰਧ ਕੀਤਾ ਜਾਂਦਾ, ਉਹਨੂੰ ਅੰਤਹਪੁਰ ਬੋਲਦੇ ਸਨ। ਤੇ ਮਾਤਾ ਜੀ ਅੰਤਹਪੁਰ ਦੇ ਵਿੱਚ ਰਹਿਣਾ, ਰੋਜ਼ ਇਸ਼ਨਾਨ ਪਾਨ ਕਰਕੇ ਸਭ ਤੋਂ ਪਹਿਲੇ ਜਦੋਂ ਸਤਿਗੁਰੂ ਮਹਾਰਾਜ ਦੀਵਾਨ ਵਿੱਚ ਆ ਕਰਕੇ ਸੱਜਦੇ, ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨਾ, ਚਰਨਾਂ ਦੇ ਉੱਤੇ ਮੱਥਾ ਟੇਕਣਾ, ਫਿਰ ਜਾ ਕਰਕੇ ਲੰਗਰ ਦੇ ਵਿੱਚ ਸੇਵਾ ਕਰਨੀ ਹੈ ਤੇ ਪ੍ਰਸ਼ਾਦਾ ਤਿਆਰ ਕਰਨਾ, ਨਾਮ ਬਾਣੀ ਦਾ ਜਾਪ ਕਰਨਾ, ਨਿਤਨੇਮ ਕਰਨਾ, ਇਹ ਉਹਨਾਂ ਦਾ ਪਿਆਰਿਓ ਨਿੱਤ ਦਾ ਨੇਮ ਸੀ, ਨਿੱਤ ਦੀ ਮਰਿਆਦਾ ਹੈ। ਮਾਤਾ ਜੀ ਨੇ ਬਚਨ ਕੀਤਾ ਕਿ ਦਾਤਾਰ ਜੀਓ, ਤੇ ਮੇਰਾ ਪ੍ਰਣ ਕਿਸ ਤਰ੍ਹਾਂ ਰਹੇਗਾ, ਮੇਰਾ ਪ੍ਰਣ ਤਾਂ ਅਧੂਰਾ ਰਹਿ ਜਾਵੇਗਾ, ਇਹਨੂੰ ਕੌਣ ਪੂਰਾ ਕਰੇਗਾ? ਹੁਣ ਸਤਿਗੁਰੂ ਮਹਾਰਾਜ ਉਹਨਾਂ ਨੂੰ ਕੀ ਪਿਆਰਿਓ ਜੁਗਤ ਦੱਸਦੇ ਹਨ। ਆਓ ਪਿਆਰਿਓ ਅਗਲਾ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਇੱਕ ਵਾਰੀ ਆਪਣੀ ਸੁਰਤੀ ਦੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਪਾਸ

0: ਪਿਛੋਰੀ।
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਕਾਰਯੋਗ ਮਾਤਾ ਸਾਹਿਬ ਦੇਵੀ ਜੀ ਨੂੰ ਆਪਣੇ ਤੋਂ ਵਿਛੋੜਾ ਦੇਣਾ ਚਾਹੁੰਦੇ ਹਨ।
0: ਪਟਨ ਹੇਤ ਦਿੱਲੀ ਪੁਰ ਓਰੀ।
1: ਸਤਿਗੁਰੂ ਮਹਾਰਾਜ ਉਹਨਾਂ ਨੂੰ ਹੁਣ ਦਿੱਲੀ ਦੇ ਵੱਲ ਰਵਾਨਾ ਕਰਨ ਦੇ ਲਈ
0: ਜਾਓ, ਅਬ ਦੇਰ ਨਾ ਲਾਓ।
1: ਤੇ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ, ਯਾਦ ਰੱਖੋ ਪਿਆਰਿਓ, ਮੈਂ ਇੱਕ ਬੇਨਤੀ ਕਰਾਂ। ਦੇਖੋ ਇਹ ਗੱਲ ਯਾਦ ਆ ਰਹੀ ਹੈ, ਕੁਛ ਸਾਲ ਪਹਿਲਾਂ ਦੀ ਗੱਲ ਹੈ। ਦਾਸ ਨਾ ਦਿੱਲੀ ਦੇ ਵਿੱਚ ਕੋਈ ਅਸਥਾਨ ਦੇ ਵਿੱਚ ਜਦੋਂ ਅਸੀਂ ਕਥਾ ਕਰ ਰਹੇ ਸੀ ਤੇ ਉੱਥੇ ਕੀ ਹੋਇਆ, ਜਦੋਂ ਬਚਨ ਆਇਆ ਮਾਤਾ ਜੀ ਦਾ ਉਹਨਾਂ ਦੇ ਅਸਥਾਨ ਤੇ ਦਾਸ ਨੇ ਇਹੀ ਬਚਨ ਕੀਤਾ, ਸਾਹਿਬ ਦੇਵਾਂ ਜੀ ਮਾਤਾ ਜੀ ਕਰਕੇ। ਤੇ ਕਈ ਜਿਹੜੇ ਨਾ ਕੁਛ ਬੰਦੇ ਜਿਹੜੇ ਪਿਆਰੇ ਉਹ ਫਿਰ ਬਾਅਦ ਦੇ ਵਿੱਚ ਕਹਿਣ ਲੱਗੇ, ਜੀ ਤੁਸੀਂ ਕੌਰ ਕਿਉਂ ਨਹੀਂ ਲਾਇਆ, ਤੁਸੀਂ ਕੌਰ ਕਿਉਂ ਨਹੀਂ ਲਾਇਆ। ਮੈਂ ਕਿਹਾ ਦੇਖੋ ਜੀ, ਕੌਰ ਵੀ ਸਤਿਕਾਰ ਹੈ, ਠੀਕ ਹੈ, ਲੇਕਿਨ ਇੱਥੇ ਜੋ ਪੁਰਾਤਨ ਜੋ ਮਰਿਆਦਾ ਜਿੰਨੇ ਵੀ ਲਿਖਤ ਜਿਹੜੇ ਹਨ ਤੇ ਨਾਲ ਜਿਹੜਾ ਪਾਵਨ ਅਸਥਾਨ ਜਿਹੜਾ ਨਾ ਪਿਆਰਿਓ ਮਾਤਾ ਸਾਹਿਬ ਜੀ ਦਾ, ਇਹ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਮਾਤਾ ਜੀ ਦਾ ਜੋ ਅਸਥਾਨ ਹੈ ਉੱਥੇ ਖੁਦ ਆਪ ਜੀ ਦੇਖੋ। ਇਹ ਅੱਜ ਕੱਲ੍ਹ ਦੀ ਗੱਲ ਨਹੀਂ ਹੈ, ਪਹਿਲੇ ਜ਼ਮਾਨੇ ਤੋਂ ਹੀ ਪਿਆਰਿਓ ਮਾਤਾ ਸਾਹਿਬ ਦੇਵਾਂ ਜੀ, ਸਾਹਿਬ ਦੇਵਾਂ ਕਰਕੇ ਇਹ ਬਚਨ ਆਇਆ। ਤੇ ਫਿਰ ਕਈ ਬੰਦੇ ਪਿਆਰਿਓ ਫਿਰ ਚਲੋ ਇਤਿਹਾਸ ਨੂੰ ਤੋੜ ਮਰੋੜ ਕਰਕੇ ਉਹ ਕਹਿੰਦੇ ਕਿ ਜੀ ਇਹ ਦੇਵਾ ਬੋਲਣਾ ਠੀਕ ਨਹੀਂ ਹੈ, ਇਹ ਦੇਵੀ ਬੋਲਣਾ, ਦੇਵਤਾ ਬੋਲਣਾ। ਜਿਸ ਤਰ੍ਹਾਂ ਬੰਦੇ ਦੇ ਲਈ ਕਈ ਵਾਰੀ ਕਈ ਸਤਿਗੁਰੂ ਮਹਾਰਾਜ ਜੀ ਦੇ ਲਈ ਵੀ ਪਿਆਰਿਓ ਦੇਵ ਸ਼ਬਦ ਆਪਾਂ ਜਦੋਂ ਲਾਉਂਦੇ ਹਾਂ, ਕਈ ਬੰਦੇ ਪਿਆਰਿਓ ਇਹਦੇ ਉੱਤੇ ਕਿਣਤੂ ਪਰੰਤੂ ਕਰਦੇ, ਦੇਵ ਕਿਉਂ ਦੇਵੀ ਕਿਉਂ ਲਾਉਂਦੇ, ਇਹ ਤਾਂ ਤੁਸੀਂ ਨਾ ਮਾਤਾ ਜੀ ਨੂੰ ਦੇਵੀ ਬਣਾ ਦਿੱਤਾ। ਦੇਵਾਂ ਦਾ ਮਤਲਬ ਵੀ ਉਹੀ ਹੈ, ਦੇਵ ਦੇਵੀ ਬਣਾ ਦਿੱਤਾ, ਗੁਰੂ ਮਹਾਰਾਜ ਨੂੰ ਦੇਵਤਾ ਬਣਾ ਦਿੱਤਾ। ਆਪਾਂ ਬਚਪਨ ਤੋਂ ਹੀ ਪੜ੍ਹਦੇ ਨਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਅਤੇ ਪਿਆਰਿਓ ਦੇਵ ਲਾਉਣ ਦੇ ਨਾਲ ਕੋਈ ਘਾਟਾ ਵਾਧਾ ਥੋੜ੍ਹੀ ਹੋ ਜਾਂਦਾ। ਉਹਨੇ ਕਿਹਾ, ਕੁਛ ਬੰਦਿਆਂ ਨੇ ਕਿਹਾ ਕਿ ਨਹੀਂ ਜੀ ਇਹਦਾ ਦੇਵਤਾ ਬਣਾ ਦਿੱਤਾ, ਦੇਵਤਿਆਂ ਦਾ ਚਰਿੱਤਰ ਦੇਖੋ। ਦਾਸ ਨੇ ਬੇਨਤੀ ਕੀਤੀ ਕਿ ਦੇਵਤੇ ਦਾ ਮਤਲਬ ਹੁੰਦਾ ਕਿ ਜਿਹੜੇ ਦਿਵਯਤਾ ਨੂੰ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨੂੰ ਦਿਵਯ ਸ਼ਕਤੀਆਂ ਮਿਲ ਗਈਆਂ, ਦਿਵਯ ਪਰਮਾਤਮਾ ਨੂੰ ਜੋ ਪ੍ਰਾਪਤ ਹੋ ਜਾਂਦਾ ਉਹਨੂੰ ਦੇਵਤਾ ਬੋਲਦੇ ਹਨ। ਅਤੇ ਮੈਨੂੰ ਬੋਲਦੇ ਹੋ ਕਿ ਭਾਈ ਦੇਵਤਾ ਕਿਉਂ ਬੋਲਿਆ, ਮਹਾਰਾਜ ਨੂੰ ਗੁਰੂ ਨਾਨਕ ਦੇਵ ਜੀ ਮਾਤਾ ਜੀ ਨੂੰ ਮਾਤਾ ਸਾਹਿਬ ਦੇਵਾਂ ਜੀ, ਅਤੇ ਇਹ ਕਿਉਂ ਤੁਸੀਂ ਬੋਲਦੇ ਹੋ। ਅਤੇ ਸਾਧ ਸੰਗਤ ਜੀ ਯਾਦ ਰੱਖੋ, ਆਪਾਂ ਸਤਿਗੁਰੂ ਮਹਾਰਾਜ ਜੀ ਤੋਂ ਵੱਡੇ ਥੋੜ੍ਹੀ ਹਾਂ। ਗੁਰਬਾਣੀ ਦੇ ਵਿੱਚ ਵੀ ਪਿਆਰਿਓ ਨਾਨਕ ਦੇਵ, ਅਤੇ ਇਹ ਨਾਨਕ ਦੇਵ ਕਰਕੇ ਸ਼ਬਦ ਆਇਆ। ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਲਈ ਵੀ ਆਪਾਂ ਪੜ੍ਹਦੇ ਨਾ, ਜਪਿਆਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਿ ਜਿਨ੍ਹਾਂ ਨੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਜਾਪ ਜਪਣਾ ਕੀਤਾ ਉਹ ਸੰਕਟਾਂ ਦੀ ਜੋਨੀ ਦੇ ਵਿੱਚ ਨਹੀਂ ਆਇਆ। ਅਤੇ ਮੈਨੇ ਬੇਨਤੀ ਕੀਤੀ, ਭਾਈ ਤੁਸੀਂ ਮੈਨੂੰ ਬੋਲਦੇ, ਇਹ ਤਾਂ ਮਹਾਰਾਜ ਨੇ ਵੀ ਆਪਣੇ ਨਾਮ ਦੇ ਨਾਲ ਦੇਵ ਸ਼ਬਦ ਲਾਉਣਾ ਕੀਤਾ, ਕੀ ਗੁਰਬਾਣੀ ਦੇ ਉੱਤੇ ਲਕੀਰ ਮਾਰ ਦਿਓਗੇ, ਕੀ ਬੋਲੋਗੇ ਕਿ ਮਹਾਰਾਜ ਦੇਵਤਾ ਕਿਉਂ ਲਿਖਿਆ। ਕੁਛ ਗੱਲਾਂ ਜਿਹੜੀਆਂ, ਇਹ ਦੇਵ ਹੋ ਗਿਆ ਅਤੇ ਭਗਵਾਨ ਸ਼ਬਦ ਹੋ ਗਿਆ। ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਕਈਆਂ ਦੀ ਸੋਚ ਨਾ ਬੜੀ ਛੋਟੀ ਹੋ ਗਈ, ਉਹ ਹਰ ਬਾਤ ਨੂੰ ਕਿੰਤੂ ਪਰੰਤੂ ਵਿੱਚ ਲੈ ਕੇ ਜਾਣਾ, ਕਹਿਣਾ ਜੀ ਦੇਵ ਬੋਲਦੇ ਹਾਂ, ਦੇਵੀ ਬੋਲਦੇ ਹਾਂ, ਇਹਦੇ ਵਿੱਚ ਦੇਵੀ ਦੇਵਤੇ ਦਾ ਜ਼ਿਕਰ ਆ ਗਿਆ, ਜਦੋਂ ਭਗਵਾਨ ਵੀ ਬੋਲਦੇ ਹਾਂ। ਕਈਆਂ ਨੂੰ ਇਹ ਵੀ ਬੜੀ ਅਲਰਜੀ ਹੁੰਦੀ ਆ ਜਦੋਂ ਆਪਾਂ ਭਗਵਾਨ ਸਰੂਪ ਭਗਵਾਨ ਜੀ ਬੋਲਦੇ ਹਾਂ। ਮਹਾਰਾਜ ਨੇ ਵੀ ਕਿਹਾ ਨਾ ਕਿ ਮਨ ਤਨ ਜਾਪੀਐ ਭਗਵਾਨ, ਮਨ ਕਰਕੇ ਤਨ ਕਰਕੇ ਤੂੰ ਭਾਈ ਭਗਵਾਨ ਕਾ ਜਾਪ ਕਰਨਾ ਕਰ। ਹੁਣ ਪਿਆਰਿਓ ਕਿ ਆਪਾਂ ਮਹਾਰਾਜ ਜੀ ਤੋਂ ਵੀ ਸਿਆਣੇ ਹੋ ਗਏ, ਕਿ ਆਪਾਂ ਫਿਰ ਗੁਰਬਾਣੀ ਨੂੰ ਵੀ ਅੱਜ ਇਹਨਾਂ

0: ਸੌ ਸੋਏ ਜਿਨ ਗੋ ਗੋਏ ਉਠਾਲੀ ਕਰਕੇ ਮਾਤਾ ਖੀਵੀ ਜੀ ਨੂੰ ਵੀ ਲੰਗਰ ਦਾ ਜਿਹੜਾ ਪ੍ਰਬੰਧ ਥਾਪਣਾ ਕੀਤਾ। ਉਹ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਸੁੰਦਰੀ ਜੀ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵੱਲ ਲਾਇਆ। ਗੁਰੂ ਘਰ ਦਾ ਕੰਟਰੋਲ ਕਰਨਾ, ਜਮ੍ਹਾਂ ਖਰਚ ਜਿਹੜਾ ਜੋ ਵੀ ਆਮਦਾਨੀ ਗੁਰੂ ਘਰ ਦੇ ਵਿੱਚ ਜੋ ਆਮਦਾਨੀ ਆ ਰਹੀ ਆ ਉਹ ਲੈ ਕਰਕੇ ਜਿਨ੍ਹਾਂ ਥਾਵਾਂ 'ਤੇ ਆਮਦਾਨੀ ਨਹੀਂ ਹੁੰਦੀ ਹੈ ਉੱਥੋਂ ਦਾ ਪ੍ਰਬੰਧ ਕਰਨਾ ਕਰੋ, ਉੱਥੋਂ ਦੇ ਲੰਗਰ ਆਦਿਕ ਨੂੰ ਚਲਾਉਣਾ ਕਰੋ। ਹੁਣ ਮਾਤਾ ਸਾਹਿਬ ਦੇਵਾਂ ਜੀ ਨੂੰ ਵੀ ਮਹਾਰਾਜ ਜੀ ਉਹੀ ਵਚਨ ਕਰਦੇ ਕਿ ਤੁਸੀਂ ਵੀ ਜਾਓ, ਜਾ ਕਰਕੇ ਉਹਨਾਂ ਦੇ ਨਾਲ ਹੱਥ ਵਟਾਓ ਅਤੇ ਗੁਰੂ ਘਰ ਦੇ ਵਧੀਆ ਪ੍ਰਬੰਧ ਕਰਨਾ ਕਰੋ, ਸਿੱਖੀ ਦਾ ਸਿਦਕ ਦਾ ਪ੍ਰਚਾਰ ਪ੍ਰਸਾਰ ਕਰਨਾ ਕਰਾਓ।
1: ਸਾਹਿਬ ਦੇਵੀ ਕਰ ਜੋਰੇ
0: ਤੇ ਸੁਣ ਕਰਕੇ ਮਾਤਾ ਸਾਹਿਬ ਦੇਵੀ ਜੀ ਹੱਥ ਜੋੜ ਕਰਕੇ ਵਚਨ ਕਰਦੇ ਹਨ। ਬਹੁਤ ਦੀਨ ਮਨਾ ਹੋ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਜੋਈਆਂ ਕਰਦੇ ਕਹਿਣ ਲੱਗੇ ਕਿ ਹੇ ਦਾਤਾਰ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਤੁਮ ਬਿਨ ਆਪ ਜੀ ਤੋਂ ਬਗੈਰ ਮੈਨੂੰ ਕੋਈ ਓਟ ਕੋਈ ਆਸਰਾ ਨਹੀਂ ਹੈ। ਆਪ ਜੀ ਤਾਂ ਮੈਨੂੰ ਕਹਿੰਦੇ ਕਿ ਆਪ ਜੀ ਦਿੱਲੀ ਵੱਲ ਚੱਲ ਜਾਓ, ਲੇਕਿਨ ਆਪ ਨੂੰ ਯਾਦ ਰਹਿਣਾ ਚਾਹੀਦਾ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ। ਆਪ ਜੀ ਨੂੰ ਬਚਨ ਲਿਆ, ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ, ਬਸ ਇਹੀ ਮੇਰਾ ਬਚਨ ਮੇਰਾ ਪ੍ਰਣ ਪੂਰਾ ਕਰਨਾ ਕਰੋ, ਜਦੋਂ ਤੱਕ ਮੇਰੇ ਸਵਾਸ ਚੱਲਦੇ ਉਦੋਂ ਤੱਕ ਮੈਂ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂ। ਆਪ ਜੀ ਨੂੰ ਮੈਂ ਰੋਜ਼ ਵੇਖਾਂ, ਰੋਜ਼ ਆਪ ਜੀ ਦੇ ਦਰਸ਼ਨ ਦੀਦਾਰੇ ਕਰਕੇ ਹੀ ਮੈਂ ਪ੍ਰਸ਼ਾਦਾ ਪਾਣੀ ਛਕਣਾ ਹੈ। ਮਹਾਰਾਜ ਨੇ ਵੀ ਕਿਹਾ ਸੀ ਸੱਤ ਬਚਨ ਤੁਹਾਡਾ ਬਚਨ ਪੂਰਾ ਹੋਵੇਗਾ, ਜਿੱਥੇ ਵੀ ਅਸੀਂ ਜਾਵਾਂਗੇ ਤੁਹਾਨੂੰ ਨਾਲ ਰੱਖਾਂਗੇ। ਰੋਜ਼ ਅਸੀਂ ਖੁਦ ਆਪ ਜੀ ਨੂੰ ਜਦੋਂ ਤੱਕ ਸਾਡਾ ਤਨ ਹੈ ਅਸੀਂ ਆਪ ਜੀ ਨੂੰ ਰੋਜ਼ ਦਰਸ਼ਨ ਦੇਣੇ ਹਨ।
1: ਦਰਸ਼ਨ ਕਿਮ ਹੋਏ,
0: ਹੁਣ ਮਾਤਾ ਜੀ ਨੇ ਵਚਨ ਕੀਤਾ ਕਿ ਆਪ ਜੀ ਵਿਛੋੜਾ ਦੇਣਾ ਚਾਹੁੰਦੇ ਹੋ, ਜੇ ਵਿਛੋੜਾ ਮਿਲ ਗਿਆ ਤੇ ਆਪ ਜੀ ਨੇ ਸਾਨੂੰ ਲਾਂਬੇ ਕਰ ਦਿੱਤਾ, ਉਹ ਤੋਂ ਬਾਅਦ ਮੈਨੂੰ ਦਰਸ਼ਨਾਂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ? ਚਲੋ ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਮੈਂ ਬੇਨਤੀ ਕਰਾਂ, ਅੱਜ ਦਾ ਜ਼ਮਾਨਾ ਨਾ ਬਹੁਤ ਵਧੀਆ ਆਧੁਨਿਕ ਜ਼ਮਾਨਾ ਹੈ, ਕਈ ਵਾਰੀ ਨਾ ਅੱਜ ਦੀਆਂ ਦੂਰੀਆਂ ਪਿਆਰਿਓ ਸੱਚ ਜਾਣੋ ਕੋਈ ਦੂਰੀਆਂ ਨਹੀਂ ਰਹਿ ਗਈਆਂ। ਅੱਜ ਕੋਈ ਬੰਦਾ ਅਮੈਰੀਕਾ ਕੈਨੇਡਾ ਚੱਲ ਜਾਵੇ, ਦੁਨੀਆਂ ਦੇ ਜਿਸ ਮਰਜ਼ੀ ਕੋਨੇ ਦੇ ਉੱਤੇ ਚੱਲ ਜਾਏ, ਤੁਸੀਂ ਆਰਾਮ ਦੇ ਨਾਲ ਮੋਬਾਈਲ ਦੇ ਵਿੱਚ ਗੱਲਾਂ ਬਾਤਾਂ ਕਰ ਸਕਦੇ ਹੋ। ਅੱਜ ਦਾ ਇਹੋ ਜਿਹਾ ਸਿਸਟਮ ਆ ਗਿਆ, ਪ੍ਰਤੱਖ ਉਹਨੂੰ ਵੇਖ ਸਕਦੇ ਹੋ। ਰੋਜ਼ ਭਾਵੇਂ ਬੰਦਾ ਇੱਥੋਂ ਕਈ ਹਜ਼ਾਰ 8-10 ਹਜ਼ਾਰ 20 ਹਜ਼ਾਰ ਕਿਲੋਮੀਟਰ ਦੂਰ ਕਿਉਂ ਨਾ ਬੈਠਿਆ ਹੋਵੇ, ਤੁਸੀਂ ਆਸਾਨੀ ਦੇ ਨਾਲ ਮੋਬਾਈਲ ਦੇ ਵਿੱਚ ਉਹਨੂੰ ਵੇਖ ਸਕਦੇ ਹੋ, ਉਹ ਤੁਹਾਨੂੰ ਵੇਖ ਸਕਦਾ। ਲੇਕਿਨ ਉਹ ਜ਼ਮਾਨਾ ਵੱਖਰਾ ਸੀ ਪਿਆਰਿਓ, ਉਹਦੇ ਵਿੱਚ ਇਹੋ ਜਿਹੇ ਸਾਧਨ ਨਹੀਂ ਸਨ। ਮਾਤਾ ਜੀ ਨੇ ਵਚਨ ਕੀਤਾ ਮੈਂ ਕਿਹਦੇ ਦਰਸ਼ਨ ਕਰਾਂ ਸਤਿਗੁਰੂ ਜੀ,
1: ਕਸ਼ਟ ਪ੍ਰਾਨੰਦ ਕੋ ਖੋਏ,
0: ਮੈਂ ਤਾਂ ਆਪਣਾ ਪ੍ਰਾਣ ਜਿਹੜਾ ਹੈ ਓੜਕ ਤੱਕ ਨਿਭਾਉਣਾ ਹੈ, ਜੇ ਆਪ ਜੀ ਨੇ ਵਿਛੋੜਾ ਦੇ ਦਿੱਤਾ ਕੋਈ ਗੱਲ ਨਹੀਂ ਹੈ, ਮੈਂ ਭੁੱਖੀ ਰਹਿਣਾ ਹੈ ਤੇ ਜਦੋਂ ਤੱਕ ਭੁੱਖੀ ਰਹਿ ਕਰਕੇ ਆਪਣੇ ਤਨ ਦਾ ਤਿਆਗ ਕਰ ਦੇਣਾ, ਲੇਕਿਨ ਆਪਣਾ ਪ੍ਰਣ ਜਿਹੜਾ ਹੈ ਉਹ ਮੈਨੇ ਪੂਰਾ ਕਰਨਾ। ਇਹਨੂੰ ਹੀ ਕਹਿੰਦੇ ਪਿਆਰਿਓ, ਕੱਲ ਵੀ ਦਾਸ ਨੇ ਬੇਨਤੀ ਕੀਤੀ ਹੱਠੀਆਂ ਜਪੀਆਂ ਤਪੀਆਂ, ਇਹ ਵੀ ਪਿਆਰਿਓ ਵਧੀਆ ਨਿਰਮਲ ਹੱਠ ਹੁੰਦੇ ਹਨ। ਵਾਹਿਗੁਰੂ ਜੀ ਦੀ ਪ੍ਰਾਪਤੀ ਭਜਨ ਬੰਦਗੀ ਕਰਨੀ ਨਾ ਪਿਆਰਿਓ, ਇਹ ਕੋਈ ਨਾ ਇਹੋ ਜਿਹੇ ਬੰਦੇ ਜਿਹੜੇ ਕਮਜ਼ੋਰ ਬੰਦਿਆਂ ਦਾ ਇਹ ਵਿਸ਼ਾ ਨਹੀਂ ਹੈ, ਉਹਦੇ ਲਈ ਬੰਦੇ ਨੂੰ ਬਹੁਤ ਮਜ਼ਬੂਤ ਹੋਣਾ ਪੈਂਦਾ, ਮਨ ਨੂੰ ਮਾਰਨਾ ਪੈਂਦਾ ਪਿਆਰਿਓ। ਮਰ ਮਰ ਜੀਵੈ ਤਾਂ ਕਿਛ ਪਾਏ, ਮਹਾਰਾਜ ਜੀ ਨੇ ਵਚਨ ਕੀਤਾ ਇੱਥੇ ਮਰ ਮਰ ਕੇ ਜੀਓਗੇ ਤਾਂ ਤੁਹਾਨੂੰ ਪਿਆਰਿਓ ਕੁਛ ਪ੍ਰਾਪਤ ਹੋਵੇਗਾ। ਮਰ ਮਰ ਕੇ ਜਿਉਣ ਦਾ ਇਹ ਮਤਲਬ ਨਹੀਂ ਹੈ ਕਿ ਆਪਣੇ ਆਪ ਨੂੰ ਮਾਰ ਦਿਓ, ਆਪਣੇ ਆਪ ਨੂੰ ਮਾਰਨਾ ਤਾਂ ਪਿਆਰਿਓ ਬੜਾ ਸੌਖਾ ਹੈ, ਇੱਕ ਵਾਰੀ ਮਾਰ ਦਿਓ ਬੰਦਾ ਮਰ ਜਾਂਦਾ, ਲੇਕਿਨ ਮਨ ਨੂੰ ਮਾਰਨਾ, ਮਨ ਦੀ ਭਾਵਨਾ ਨੂੰ ਮਨ ਦੇ ਵਿਚਾਰਾਂ ਨੂੰ ਮਾਰਨਾ ਇਹ ਬੜਾ ਔਖਾ ਹੈ। ਗੁਰੂ ਘਰ ਦੇ ਵਿੱਚ ਵੀ ਸੱਚ ਜਾਣੋ ਪਿਆਰਿਓ, ਜਿੰਨੇ ਨੇਮੀ ਪ੍ਰੇਮੀ ਆਪ ਜੀ ਕਥਾ ਸਰਵਣ ਕਰ ਰਹੇ ਨਾ, ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਅੰਦਰ ਚ ਹੱਥ ਮਾਰੋ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ, ਮਨਵਾ ਬੇਈਮਾਨ ਹੋ ਜਾਂਦਾ, ਕਹਿੰਦਾ ਜੀ ਚਲੋ ਆਪਾਂ ਆਰਾਮ ਕਰ ਦਈਏ, ਅੱਜ ਦੀ ਕਥਾ ਰਹਿਣ ਦਿਓ, ਚਲੋ ਗੁਰਦੁਆਰੇ ਕੀ ਜਾਣਾ, ਬਾਅਦ ਵਿੱਚ ਚੱਲ ਜਾਂਦੇ ਆ। ਮਨ ਬੜਾ ਪਿਆਰਿਓ ਬੇਈਮਾਨ ਹੈ ਕਈ ਵਾਰੀ ਨਾ, ਹੁਣ ਸਾਨੂੰ ਤਾਂ ਮਜਬੂਰੀਆਂ ਹੁੰਦੀਆਂ ਆਉਣਾ ਪੈਂਦਾ, ਲੇਕਿਨ ਜਿਹੜੇ ਨੇਮੀ ਪ੍ਰੇਮੀ ਨਾ ਪਿਆਰਿਓ, ਆਪ ਜੀ ਧਨਤਾ ਦੇ ਯੋਗ ਹੋ, ਸੱਚ ਜਾਣੋ ਤੁਹਾਡੀਆਂ ਕਮਾਈਆਂ ਬਹੁਤ ਵੱਡੀਆਂ ਹਨ। ਤੇ ਜਿਹੜੇ ਰੋਜ਼ ਨੇਮ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦੇ ਹੋ, ਕਥਾ ਕੀਰਤਨ ਦੀ ਹਾਜ਼ਰੀ ਭਰਦੇ ਹੋ ਗੁਰੂ ਘਰ ਦੇ ਵਿੱਚ, ਤੇ ਆ ਕਰਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋ ਪਿਆਰਿਓ, ਮਨ ਬੜਾ ਅਵੇੜਾ ਹੈ, ਕਦੇ ਮਨ ਦੇ ਪਿੱਛੇ ਮਨ ਬਹੁਤ ਭੌਂਕਦਾ, ਬੜਾ ਕਿਰਾੜਦਾ ਕਿ ਅੱਜ ਰਹਿਣ ਦੇ ਭਾਈ, ਅੱਜ ਕੀ ਕਰਨਾ, ਅੱਜ ਉੱਥੇ ਜਾਣਾ, ਇੱਥੇ ਜਾਣਾ, ਫਿਰ ਵੀ ਸਾਰੇ ਕੰਮਾਂ ਨੂੰ ਦਰਕਿਨਾਰ ਕਰਕੇ ਆਉਂਦੇ ਨਾ ਪਿਆਰੇ, ਬਹੁਤ ਵੱਡੀ ਗੱਲ ਹੈ। ਇਹਨੂੰ ਕਹਿੰਦੇ ਹਾਂ ਕਿ ਮਨ ਨੂੰ ਮਾਰਨਾ। ਇਸ ਤਰ੍ਹਾਂ ਫਿਰ ਮਾਤਾ ਜੀ ਨੇ ਕਿਹਾ ਕਿ ਆਪ ਜੀ ਮੈਨੂੰ ਵਿਛੋੜਾ ਦਿੰਦੇ, ਮੈਂ ਪ੍ਰਸ਼ਾਦਾ ਪਾਣੀ ਛਕਣਾ ਹੀ ਨਹੀਂ ਆ, ਤਿਲ ਤਿਲ ਕਰਕੇ ਮੈਂ ਖਤਮ ਹੋ ਜਾਣਾ।
1: ਹੇ
0: ਸਤਿਗੁਰੂ ਮਹਾਰਾਜ, ਮੇਰੀ ਗਤੀ ਕੀ ਹੋਵੇਗੀ, ਬਚਨ ਮੇਰੇ ਜਿਹੜੇ ਅਧੂਰੇ ਰਹਿ ਜਾਣਗੇ, ਬਸ ਮੈਂ ਤਾਂ ਲਾਚਾਰ ਹੋ ਕਰਕੇ ਮੈਨੇ ਮਰ ਜਾਣਾ ਹੈ, ਖਤਮ ਹੋ ਜਾਣਾ ਹੈ। ਆਪ ਜੀ ਵਿਛੋੜਾ ਦੇਣਾ ਚਾਹੁੰਦੇ ਦੇ ਦਿਓ, ਕੋਈ ਗੱਲ ਨਹੀਂ ਆ, ਮੈਂ ਚੱਲ ਜਾਣਾ ਹੈ, ਮੈਂ ਇੱਥੋਂ ਨਿਕਲ ਜਾਣਾ, ਲੇਕਿਨ ਤਿਲ ਤਿਲ ਕਰਕੇ ਮੈਨੇ ਮਰ ਜਾਣਾ, ਪ੍ਰਸ਼ਾਦਾ ਪਾਣੀ ਨਹੀਂ ਛਕਣਾ, ਇਹ ਵੀ ਮੇਰਾ ਪ੍ਰਣ ਹੈ। ਕਿੰਨਾ ਵੱਡਾ ਪ੍ਰਣ ਪਿਆਰਿਓ, ਦੇਖੋ ਸਿੱਧਾ ਮਹਾਰਾਜ ਨੂੰ ਕਹਿ ਦਿੱਤਾ ਵਿਛੋੜਾ ਦਿੰਦੇ, ਕੋਈ ਗੱਲ ਨਹੀਂ ਹੈ ਸਤਿਗੁਰੂ ਮਹਾਰਾਜ, ਲੇਕਿਨ ਤੁਹਾਡੇ ਦਰਸ਼ਨ ਕਰਨ ਤੋਂ ਬਗਾ ਮੈਨੇ ਅੰਨ ਪਾਣੀ ਗ੍ਰਹਿਣ ਨਹੀਂ ਕਰਨਾ, ਦੋ ਤਿੰਨ ਦਿਨ ਤੜਪ ਤੜਪ ਕੇ ਮਰ ਜਾਵਾਂਗੀ, ਲੇਕਿਨ ਆਪਣਾ ਵਚਨ ਮੈਨੇ ਓੜਕ ਤੱਕ ਨਿਭਾਉਣਾ ਹੈ। ਤੇ ਨਾਲ ਇਹ ਵੀ ਗੱਲ ਯਾਦ ਰੱਖੋ, ਮਹਾਰਾਜ ਜੀ ਦੇ ਨਾਲ ਝਗੜਦੇ ਵੀ ਨਹੀਂ ਹਨ, ਕੋਈ ਦੂਜਾ ਕੋਈ ਹੁੰਦਾ ਨਾ ਪਿਆਰੇ, ਉਹਨੇ ਝਗੜਾ ਕਰ ਦੇਣਾ, ਕਹਿਣਾ ਕਿ ਕਿਸ ਤਰ੍ਹਾਂ ਮੈਨੂੰ ਤੁਸੀਂ ਲਾਂਬੇ ਕਰ ਰਹੇ ਹੋ, ਦੂਰ ਕਰ ਰਹੇ ਹੋ, ਮੈਂ ਤੁਹਾਡਾ ਬਚਨ ਨਹੀਂ ਮੰਨਣਾ, ਮੈਂ ਨਹੀਂ ਜਾਣਾ। ਮਾਤਾ ਜੀ ਨੇ ਕਿਹਾ ਸਦ ਬਚਨ, ਦੇਖੋ ਕਿੰਨੀ ਪਿਆਰੀ ਗੱਲ ਹੈ ਪਿਆਰਿਓ। ਮਾਤਾ ਜੀ ਮਹਾਰਾਜ ਨੂੰ ਕਹਿੰਦੇ ਕਿ ਦਾਤਾਰ ਜੀ, ਉਹ ਤੁਹਾਡਾ ਬਚਨ ਵੀ ਨਹੀਂ ਮੋੜਨਾ ਹੈ, ਆਪ ਜੀ ਦਾ ਬਚਨ ਮੈਨੇ ਇਹ ਵੀ ਪ੍ਰਣ ਕੀਤਾ, ਤੁਹਾਡਾ ਬਚਨ ਸਦਾ ਮੈਂ ਸਤ ਕਰਕੇ ਮੰਨਣਾ, ਬਚਨ ਵੀ ਮੰਨਾਂਗੀ ਤੇ ਮੇਰਾ ਪ੍ਰਣ ਵੀ ਰਵੇਗਾ, ਲਾਂਭੇ ਹੋ ਜਾਵਾਂਗੀ, ਲੇਕਿਨ ਤਿਲ ਤਿਲ ਕਰਕੇ, ਭੋਰਾ ਭੋਰਾ ਕਰਕੇ ਤੇ ਭੂਖ ਪਿਆਸ ਦਾ ਦਰਦ ਸਹਾਰ ਕਰਕੇ ਮੈਨੇ ਆਪਣੇ ਤਨ ਦਾ ਤਿਆਗ ਕਰ ਦੇਣਾ।
1: ਖੜਗ ਆਦ ਖੜ ਆਯੁਧ ਧਰੇ।
0: ਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਫਿਰ ਇੱਕ ਨਿਰਮਲ ਜੁਗਤੀ ਦੱਸੀ ਹੈ, ਤੇ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਿਆਰਿਓ, ਤੇ ਕਮਰ ਕੱਸੇ ਦੇ ਜਿਹੜੇ ਸ਼ਾਸਤਰ ਜਿਹੜੇ ਸੀ, ਤੇ ਕਈ ਇਤਿਹਾਸਕਾਰ ਪੰਜ ਦਾ ਜ਼ਿਕਰ ਕਰਦੇ, ਇੱਥੇ ਪਿਆਰਿਓ ਛੇ ਦਾ ਇਹ ਜ਼ਿਕਰ ਆਇਆ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਮਹਾਰਾਜ ਜੀ ਦੀ ਜੋ ਸ੍ਰੀ ਸਾਹਿਬ ਔਰ ਵੀ ਜਿਹੜੇ ਸ਼ਾਸਤਰ ਜਿਹੜੇ ਹਨ,
1: ਗੁਰੂ ਸਜਾਵਨ
0: ਜੋ ਛੇਵੇਂ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ, ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੋ ਤਨ ਦੇ ਉੱਤੇ ਸਜਾਇਆ ਕਰਦੇ ਸਨ,
1: ਸ੍ਰੀ ਗੋਬਿੰਦ ਸਿੰਘ ਨਿਕਟ ਮੰਗਾਏ।
0: ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਆਰਿਓ, ਉਹ ਜਿਹੜੇ ਪਾਵਨ ਇਤਿਹਾਸਕ ਸ਼ਾਸਤਰ, ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਇਹਨਾਂ ਸ਼ਾਸਤਰਾਂ ਨੂੰ ਅੰਗੀਕਾਰ ਨਹੀਂ ਕਰਦੇ ਸਨ, ਉਹਨਾਂ ਦੀ ਪੂਜਾ ਕਰਿਆ ਕਰਦੇ, ਆਦਿ ਸਤਿਗੁਰੂ ਮਹਾਰਾਜ ਜੀ ਦੇ ਸ਼ਾਸਤਰ ਬਸਤਰ ਉਹਨਾਂ ਦੀ ਮਹਾਰਾਜ ਜੀ ਪੂਜਾ ਕਰਿਆ ਕਰਦੇ। ਹੁਣ ਮਹਾਰਾਜ ਜੀ ਨੇ ਬਚਨ ਕੀਤਾ ਕਿ ਉਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਮਰ ਕੱਸੇ ਦੇ ਸ਼ਾਸਤਰ ਜਿਹੜੇ ਉਹ ਆਪ ਜੀ ਲੈ ਕਰਕੇ ਆਓ। ਸਤਿਗੁਰੂ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵੀ ਜੀ ਨੂੰ ਉਹ ਜਿਹੜੇ ਸ਼ਾਸਤਰ ਜਿਹੜੇ ਹਨ ਉਹ ਸੌਂਪਣੇ ਕੀਤੇ ਤੇ ਨਾਲ ਬਚਨ ਕਰਨਾ ਕੀਤਾ,
1: ਦਰਸ਼ਨ ਕਰੇ ਹਮਾਰੋ ਯਥਾ,
0: ਤੇ ਬਚਨ ਕਰਨਾ ਕੀਤਾ ਕਿ ਭਾਈ ਜਿਸ ਤਰ੍ਹਾਂ

ਸਿੱਖਿਆ ਦੇ ਰਹੇ ਹਾਂ, ਇਹ ਜੁਗਤੀ ਦੱਸ ਰਹੇ ਹਾਂ। ਇਹ ਸ਼ਾਸਤਰਾਂ ਨੂੰ ਲੈ ਕਰਕੇ ਜਾਓ ਤੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਬਾਣੀ ਦਾ ਜਾਪ ਕਰਕੇ ਜਦੋਂ ਇਹ ਸ਼ਾਸਤਰਾਂ ਦੇ ਦਰਸ਼ਨ ਕਰੋਗੇ, ਸੱਚ ਜਾਣੋ ਇਹ ਸ਼ਾਸਤਰਾਂ ਦੇ ਦਰਸ਼ਨਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਜਿਸ ਤਰ੍ਹਾਂ ਸਾਡੇ ਦਰਸ਼ਨ ਕਰਦੇ ਹੋ ਨਾ, ਇਸ ਤਰ੍ਹਾਂ ਹੀ ਰੋਜ਼ ਅੰਮ੍ਰਿਤ ਵੇਲੇ ਆ ਕਰਕੇ ਮਰਿਆਦਾ ਪੂਰਵਕ ਸਾਡੇ ਦਰਸ਼ਨ ਕਰਦੇ ਹੋ, ਇਸ ਤਰ੍ਹਾਂ ਹੀ ਇਹ ਸ਼ਾਸਤਰਾਂ ਦੇ

ਆ ਕਰਕੇ ਫਿਰ ਇਹ ਸ਼ਾਸਤਰ ਜਿਹੜੇ ਹਨ ਤੇ ਇਹਨਾਂ ਨੂੰ ਨਾ ਵਧੀਆ ਥਾਂ ਦੇ ਉੱਤੇ ਜਿਸ ਤਰ੍ਹਾਂ ਗੁਰੂ ਕੇ ਸਿੱਖ ਪਿਆਰੇ ਉਹ ਸ਼ਾਸਤਰਾਂ ਦੀ ਪੂਜਾ ਕਰਦੇ, ਇਹ ਸਾਡੀ ਮਰਿਆਦਾ ਹੈ, ਇਹ ਸਾਡੇ ਦੈਵਤਯ ਹਨ ਪਿਆਰਿਓ। ਜਿਸ ਤਰ੍ਹਾਂ ਹਿੰਦੂਆਂ ਦੇ ਉਹ ਉਹਨਾਂ ਦੇ ਦੇਵਤੇ ਉਹ ਮੂਰਤੀਆਂ ਦੀ ਪੂਜਾ ਕਰਦੇ ਹਨ, ਚਲੋ ਉਹਨਾਂ ਦੀ ਆਪਣੀ ਮਰਿਆਦਾ ਹੈ, ਉਹ ਮੂਰਤੀਆਂ ਦੀ ਪੂਜਾ ਕਰਦੇ, ਕੋਈ ਗਣਪਤੀ ਜੋ ਮਰਜ਼ੀ ਆਕ੍ਰਿਤੀ ਬਣਾ ਕਰਕੇ ਉਹਦੀ ਉਹ ਪੂਜਾ ਕਰਦੇ, ਲੇਕਿਨ ਖਾਲਸਾ ਪਿਆਰਿਓ ਮੂਰਤੀ ਪੂਜਕ ਨਹੀਂ ਹੈ, ਖਾਲਸਾ ਸ਼ਾਸਤਰ ਪੂਜਕ ਹੈ। ਤੇ ਗੁਰੂ ਕਾ ਖਾਲਸਾ ਜਾਂ ਤਾਂ ਸ਼ਾਸਤਰ ਦੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦਿਕ ਜੋ ਪਾਵਨ ਗ੍ਰੰਥ ਜੋ ਹਨ ਇਹਦੀ ਆਪਾਂ ਪੂਜਾ ਕਰਦੇ ਹਾਂ, ਅਰਚਨਾ ਕਰਦੇ ਹਾਂ, ਜਾਂ ਗੁਰੂ ਕਾ ਖਾਲਸਾ ਸ਼ਾਸਤਰਾਂ ਦੀ ਪੂਜਾ ਕਰਦਾ ਹੈ। ਸੋ ਮਹਾਰਾਜ ਜੀ ਨੇ ਵਚਨ ਕੀਤਾ ਨੂੰ ਵਧੀਆ ਥਾਂ ਦੇ ਉੱਤੇ ਆਪ ਜੀ ਰੱਖਣਾ ਕਰੋ, ਵਧੀਆ ਸਿੰਘਾਸਣ ਦੇ ਉੱਤੇ ਇਹਨੂੰ ਧਾਰਨ ਕਰੋ, ਵਿਛਾਈ ਕਰਕੇ ਉਹਦੇ ਉੱਤੇ ਇਹਨਾਂ ਸ਼ਾਸਤਰਾਂ ਨੂੰ ਸਜਾਉਣਾ, ਸਜਾ ਕਰਕੇ ਤੇ ਇਹਨੂੰ ਤੇ ਇਹਦੇ ਉੱਤੇ ਕੱਪੜਾ ਢੱਕ ਕਰਕੇ ਰੱਖਣਾ ਹੈ। ਕਿਉਂਕਿ ਸ਼ਾਸਤਰ ਪਿਆਰਿਓ ਯਾਦ ਰੱਖੋ, ਕਈ ਵਾਰੀ ਆਪਾਂ ਸ਼ਾਸਤਰ ਬਹੁਤ ਖੁੱਲ੍ਹੇ ਰੱਖਦੇ ਹਾਂ, ਇਹਦੇ ਨਾਲ ਵੀ ਸ਼ਾਸਤਰ ਦੀ ਮਿਨਿਆਦ ਘੱਟ ਜਾਂਦੀ ਹੈ, ਸ਼ਾਸਤਰ ਖਰਾਬ ਹੋ ਜਾਂਦੇ ਹਨ। ਕਈ ਵਾਰੀ ਵੇਖਣ ਦੇ ਵਿੱਚ ਆਉਂਦਾ ਆ ਦਿਨ ਜਿਹੜੇ ਚੱਲ ਰਹੇ ਨਾ ਪਿਆਰਿਓ ਹੁੰਮਸ ਵਾਲੇ ਦਿਨ, ਇਹਨਾਂ ਦਿਨਾਂ ਦੇ ਵਿੱਚ ਸ਼ਾਸਤਰ ਬਹੁਤ ਜਲਦੀ ਖਰਾਬ ਹੋ ਜਾਂਦਾ। ਇਸ ਕਰਕੇ ਜੇ ਆਪਾਂ ਘਰਾਂ ਦੇ ਵਿੱਚ ਵੀ ਸ਼ਾਸਤਰ ਰੱਖਦੇ ਹਾਂ ਉਹਨਾਂ ਨੂੰ ਮੈਣ ਦੇ ਵਿੱਚ ਰੱਖਣਾ ਚਾਹੀਦਾ ਹਿਫਾਜ਼ਤ ਦੇ ਨਾਲ, ਕਿਉਂਕਿ ਆ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਹਵਾ ਦੇ ਵਿੱਚ, ਥੋੜ੍ਹੀ ਵੀ ਹਵਾ ਵੀ ਲੱਗ ਜਾਵੇ ਨਾ ਪਿਆਰਿਓ ਉਹਦੇ ਨਾਲ ਸ਼ਾਸਤਰ ਜਿਹੜਾ ਖਰਾਬ

0: ਬਾਦ ਕਹਿੰਦਾ ਕਿ ਮਹਾਰਾਜ ਜੀ ਦਾ ਜੇ ਵਤਨੀ ਮੰਨ ਲਿਆ ਮੈਨੇ ਐਦੀ ਕਮਾਈ ਕੀਤੀ ਨਾ ਮੇਰਾ ਜਵਨ ਜਨਮ ਜਿਹੜਾ ਸਵਰ ਜਾਵੇਗਾ
1: ਸਤੀ ਕੋ ਹੋਵਨ
0: ਤੇ ਨਾਲ ਮੈਂ ਜੇ ਸਤੀ ਹੋ ਜਾਵਾਂਗੀ ਤੇ ਮਹਾਰਾਜ ਜੀ ਹੁਣ ਮਾਤਾ ਜੀ ਵੀ ਵਿਚਾਰ ਕਰਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਵੀ ਕੋਈ ਨਾ ਕੋਈ ਤਾਂ ਕਾਰਨ ਹੈ ਉਹਨਾਂ ਨੂੰ ਵੀ ਅੰਤਰ ਜਾਮਤਾ ਸੀ ਉਹਨਾਂ ਨੂੰ ਵੀ ਪਿਆਰਿਓ ਕਿਸੇ ਨਾ ਕਿਸੇ ਤਰ੍ਹਾਂ ਨਾਲ ਪਤਾ ਲੱਗ ਗਿਆ ਹੋਵੇਗਾ ਮਾਤਾ ਜੀ ਵੀ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਮਨਾ ਜੇ ਜੇ ਮੈਂ ਆਪਣੇ ਤਨ ਦਾ ਇੰਜ ਤਿਆਗ ਕਰ ਦੇਵਾਂਗੀ ਸਤੀ ਬਣ ਜਾਵਾਂਗੀ ਇਹ ਗੁਰਮਤ ਮਰਿਆਦਾ ਨਹੀਂ ਹੈ ਮਹਾਰਾਜ ਜੀ ਦੇ ਬਚਨਾਂ ਦੀ ਅਦੂਲੀ ਹੋਵੇਗੀ ਇਸ ਕਰਕੇ ਲੱਗਦਾ ਸਤਿਗੁਰੂ ਮਹਾਰਾਜ ਮੈਨੂੰ ਆਪਣੇ ਆਪ ਤੋਂ ਦੂਰ ਕਰਨਾ ਚਾਹੁੰਦੇ ਹਨ
1: ਚਿੰਤ ਸ਼ੋਕ
0: ਤੇ ਇਹ ਤੋਂ ਬਾਅਦ ਸ਼ੋਕ ਵੀ ਹੈ ਮਨ ਦੇ ਵਿੱਚ ਇੱਕ ਤਾਂ ਧਾੜਸ ਵੀ ਹੈ ਕਿ ਚਲੋ ਮਹਾਰਾਜ ਜੀ ਦਾ ਬਚਨ ਆਪਾਂ ਮੰਨਿਆ ਲੇਕਿਨ ਇਹ ਵੀ ਕਿੱਥੇ ਨਾ ਕਿੱਥੇ ਗੱਲ ਸਤਾਈ ਜਾ ਰਹੀ ਹੈ ਕਿ ਲੱਗਦਾ ਕੁਛ ਹੀ ਦਿਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪ੍ਰਾਪਰ ਪਿਆਨਾ ਕਰ ਜਾਣਾ ਕਈ ਦਿਨ ਮੈਂ ਨਿਮਗਨ ਰਵਾਂਗੀ ਮਨ ਵਿੱਚ ਸੋਚਦਾ ਕੋਈ ਗੱਲ ਨਹੀਂ ਹੈ ਮਹਾਰਾਜ ਨੇ ਆਗਿਆ ਦਿੱਤੀ ਨਾ ਮਹਾਰਾਜ ਨੇ ਜੋ ਬਚਨ ਕੀਤਾ ਅਸਲ ਗੱਲ ਜਿਹੜਾ ਹੈ ਪਿਆਰਿਓ ਹੁਕਮ ਮੰਨਣਾ ਮਾਤਾ ਜੀ ਵਿਚਾਰ ਕਰਦੇ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਮੈਂ ਨਿਮਗਨ ਰਹਿਣਾ ਹੈ
1: ਪਿੰਜਰ ਕਰ ਦਿਓ
0: ਤੇ ਆਪਣੇ ਸਰੀਰ ਨੂੰ ਜਿਹੜਾ ਨਾ

0: ਰੱਖ ਕਰਕੇ ਇਹ ਕਰਕੇ ਜੇ ਮੈਂ ਖਤਮ ਹੋ ਗਈ ਇਹ ਵੀ ਮਹਾਰਾਜ ਨੂੰ ਨਹੀਂ ਪਾਉਂਦਾ ਹੋਵੇਗਾ। ਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਹੀ ਪ੍ਰਬੰਧ ਕਰ ਦਿੱਤਾ ਕਿ ਜਾਓ ਸਾਡੇ ਤੋਂ ਦੂਰ ਦਿੱਲੀ ਚੱਲ ਜਾਓ, ਉੱਥੇ ਜਾ ਕਰਕੇ ਸ਼ਸਤਰਾਂ ਦੇ ਦਰਸ਼ਨ ਕਰੋ, ਉਹਦੇ ਵਿੱਚੋਂ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਤੇ ਜਾ ਕਰਕੇ ਪੰਥ ਦੀ ਬਾਗ ਡੋਰ ਨੂੰ ਆਪ ਜੀ ਨੇ ਸਾਹਮਣਾ ਹੈ।
1: ਵਿਚਾਰ ਹੋਏ ਸੰਕਟ ਸਾਥ,
0: ਇਸ ਤਰ੍ਹਾਂ ਮਨ ਦੇ ਵਿੱਚ ਪਿਆਰਿਓ ਬਹੁਤ ਦੁੱਖ ਦੀਨ ਮਨਾ ਹੋ ਕਰਕੇ ਵਿਚਾਰਾਂ ਪਏ ਕਰਦੇ ਹਨ। ਸਤਿਗੁਰੂ ਮਹਾਰਾਜ ਨੂੰ ਤਿਆਗਣਾ ਨਹੀਂ ਚਾਹੁੰਦੇ, ਲੇਕਿਨ ਫਿਰ ਵੀ ਮਜਬੂਰੀ ਹੈ ਮਹਾਰਾਜ ਜੀ ਦੇ ਬਚਨਾਂ ਨੂੰ ਮਨ ਕਰਕੇ।
1: ਦੀਨ ਮਨਾ ਬੰਦੇ
0: ਬਹੁਤ ਦੀਨ ਮਨਾ ਹੋ ਕਰਕੇ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ ਕੀਤਾ। ਆਪਣੇ ਅੱਥਰੂਆਂ ਦੇ ਨਾਲ ਮਾਤਾ ਜੀ ਨੇ ਪਾਤਸ਼ਾਹ ਜੀ ਦੇ ਚਰਨ ਪਿਓ ਦਿੱਤੇ।
1: ਗਮਨ ਕੋ ਬੇਬਸ,
0: ਹੁਣ ਬਹੁਤ ਬੇਬਸ ਲਾਚਾਰ ਹੋ ਕਰਕੇ ਗਮਨ ਕਰਨਾ ਕੀਤਾ। ਤੇ ਪਿਆਰਿਓ ਆ ਵਿਛੋੜਾ ਜਿਹੜਾ ਨਾਮ ਪਾਤਸ਼ਾਹ ਜੀ ਨੇ ਵੀ ਕਿਹਾ ਨਾ, ਦੁੱਖ ਵਿਛੋੜਾ ਇੱਕ ਦੁੱਖ ਭੂਖ ਹੈ। ਵਿਛੋੜੇ ਦਾ ਵੀ ਪਿਆਰਿਓ ਬਹੁਤ ਵੱਡਾ ਦੁੱਖ ਹੈ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਣ। ਬਿਰਹਾ ਪਿਆਰਿਓ ਬਿਰਹੋ ਭੁਯੰਗਾ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬਹੁਰਾ ਹੋਏ। ਇਹ ਵਿਛੋੜੇ ਦੀ ਅੱਗ ਵੀ ਪਿਆਰਿਓ ਬਹੁਤ ਜ਼ਿਆਦੀ ਹੈ। ਇਸ ਤਰ੍ਹਾਂ ਬਿਰਹਾ ਦੀ ਅੱਗ ਮਾਤਾ ਜੀ ਨੂੰ ਲੱਗੀ ਹੋਈ ਹੈ।
1: ਦਾਸ ਪਾਸ ਆਯੁਧ
0: ਇੰਨੇ ਦੀਨ ਮਨਾ ਹੋ ਗਏ ਪਿਆਰਿਓ, ਆਪਣੇ ਆਪ ਨੂੰ ਸਾਂਭ ਨਹੀਂ ਸਕ ਰਹੇ। ਸੇਵਾਦਾਰਾਂ ਨੂੰ ਕਿਹਾ ਕਿ ਭਾਈ ਸਤਿਕਾਰ ਦੇ ਨਾਲ ਇਹ ਜੋ ਮਹਾਰਾਜ ਜੀ ਦੇ ਸ਼ਸਤਰ ਜਿਹੜੇ ਨਾ, ਇਹਨੂੰ ਲੈ ਕਰਕੇ ਵਧੀਆ ਬਕਸੇ ਦੇ ਵਿੱਚ ਪਾ ਦਿਓ।
1: ਆਗੇ ਕਹਿ ਕਰ ਚਲਵਾਏ,
0: ਫਿਰ ਦੇਖੋ ਸ਼ਸਤਰਾਂ ਦਾ ਸਤਿਕਾਰ ਕਿਸ ਤਰ੍ਹਾਂ ਰੱਖਿਆ। ਤੇ ਆਪ ਰੁਕ ਗਏ, ਸ਼ਸਤਰਾਂ ਨੂੰ ਵਧੀਆ ਤਰ੍ਹਾਂ ਬਕਸੇ ਆਦਿਕ ਦੇ ਵਿੱਚ ਪਾ ਕਰਕੇ ਸੇਵਾਦਾਰ ਨੂੰ ਕਿਹਾ ਕਿ ਭਾਈ ਇਹ ਸ਼ਸਤਰ ਨੂੰ ਅੱਗੇ ਲੈ ਕਰਕੇ ਜਾ। ਉਹ ਤੋਂ ਬਾਅਦ ਮਾਤਾ ਜੀ ਪਿੱਛੇ ਪਿੱਛੇ ਸ਼ਸਤਰਾਂ ਦੇ ਜਾ ਰਹੇ ਹਨ। ਉਹ ਤੋਂ ਬਾਅਦ

ਮੈਂ ਜੀਵਿਤ ਆ ਨਾ, ਮੈਂ ਦੁਬਾਰਾ ਸਤਿਗੁਰੂ ਮਹਾਰਾਜ ਜੀ ਦੇ ਇਸ ਰੂਪ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਲੱਗਦਾ ਨਹੀਂ ਕਰਨਾ। ਇਹ ਪਿਆਰਿਓ ਸਰੀਰ ਦੀ

ਦਿਨ ਤਾਂ ਯਾਦ ਰੱਖੋ ਪਿਆਰਿਓ, ਹਰ ਇੱਕ ਸਰੀਰ ਦਾ ਜਿਹੜਾ ਹੈ ਉਹਦਾ ਅੰਤ ਹੈ। ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕਉ ਪਈ ਹੈ ਰੇ। ਮਹਾਰਾਜ ਨੇ ਕਿਹਾ ਨਾ ਵਾਰੀ ਆਪੋ ਆਪਣੀ।

ਰਾਗ ਕਿ ਭਾਈ ਕਿ ਹਰ ਕੋਈ ਆਪਾਂ ਆਪਣੀ ਵਾਰੀ ਦੇ ਵਿੱਚ ਪਿਆਰਿਓ ਖੜੋਤੇ ਹੋਏ ਹਾਂ, ਪਤਾ ਨਹੀਂ ਕਿੱਥੇ ਕਿਹਦੀ ਵਾਰੀ ਆ ਜਾਵੇਗੀ। ਮੈਂ ਇੱਕ ਬੇਨਤੀ ਕਰਦਾ ਪਿਆਰਿਓ ਕਿ ਇੱਕ ਤਾਂ ਲਾਈਨ ਲੱਗਦੀ ਨਾ ਕਿਉਂ ਲੱਗਦੀ ਹੈ, ਸਮਝ ਲਿਓ ਕਿੱਥੇ ਆਪਾਂ ਜਾਣਾ ਤੇ ਲਾਈਨ ਲੱਗਦੀ, ਲਾਈਨ ਦੇ ਵਿੱਚ ਆਪਾਂ ਖੜਦੇ ਹਾਂ, ਫਿਰ ਪਤਾ ਲੱਗਦਾ ਕਿ ਭਾਈ ਮੇਰੇ ਅੱਗੇ 25 ਬੰਦੇ ਹਨ, ਪਹਿਲੇ ਉਹਨਾਂ ਦੀ ਵਾਰੀ ਆਵੇਗੀ, ਉਹ ਤੋਂ ਬਾਅਦ 26ਵਾਂ ਨੰਬਰ ਜਿਹੜਾ ਉਹ ਮੇਰਾ ਆਵੇਗਾ। ਲੇਕਿਨ ਪਿਆਰਿਓ ਇੱਥੇ ਨਾ ਇਹੋ ਜਿਹੀ ਲਾਈਨ ਨਹੀਂ ਹੈ, ਸਮਝ ਲਿਓ ਕਿਸੇ ਨੇ ਗੋਲ ਰਿੰਗਣ ਬਣਾ ਲਿਆ ਤੇ ਉਹਦੇ ਵਿਚਕਾਰ ਕੋਈ ਖੜੋਤਾ ਹੋਇਆ ਹੈ ਤੇ ਉਹ ਵੀ ਤਾਂ ਲਾਈਨ ਹੈ, ਉਹ ਵੀ ਆਪਣੀ ਵਾਰੀ ਦੀ ਉਡੀਕ ਕਰਦੇ। ਲੇਕਿਨ ਜਦੋਂ ਕੋਈ ਬੰਦਾ ਗੋਲ ਖੜਾ ਰਹਿੰਦਾ, ਗੋਲ ਇੱਕ ਕਿਊ ਇੱਕ ਲਾਈਨ ਬਣਾ ਦਿਓ ਤੇ ਫਿਰ ਪਿਆਰਿਓ ਉਹਦੇ ਵਿੱਚ ਕੋਈ ਅੱਗਾ ਤੇ ਕੋਈ ਪਿੱਛਾ ਨਹੀਂ ਹੈ। ਫਿਰ ਮਾਲਕ ਨੇ ਜਿਹਨੂੰ ਆਵਾਜ਼ ਦਿੱਤਾ ਉਹਨੂੰ ਜਾਣਾ ਹੀ ਪੈਂਦਾ। ਪਾਤਸ਼ਾਹ ਜੀ ਨੇ ਬਚਨ ਕੀਤਾ ਨਾ ਹਰੀ ਨਹੀਂ ਨਹੀਂ ਡੱਡਰੀ ਪੱਕੀ ਵੱਡਣ ਹਾਰ, ਕਿ ਸੰਸਾਰ ਦੇ ਵਿੱਚ ਨਹਿ ਬਾਲਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ, ਉਹ ਵੇਲਾ ਨਹਿ ਬੂਝੀਆ ਜੋ ਆਏ ਫਰੈ ਜਮ ਫੰਦ, ਕਿ ਪਤਾ ਹੀ ਨਹੀਂ ਚੱਲਦਾ ਪਿਆਰਿਓ। ਕਈ ਵਾਰੀ ਨਾ ਬੁੱਢੇ ਦਾਦੇ ਪਰਦਾਦੇ ਜੀਵਤ ਰਹਿੰਦੇ, ਉਹਨਾਂ ਦੇ ਅੱਗੇ ਉਹਨਾਂ ਦੇ ਪੋਤਰੇ ਲੱਕੜ ਪੋਤਰੇ ਜਿਹੜੇ ਉਹ ਚੜ੍ਹਾਈ ਕਰ ਜਾਂਦੇ ਹਨ। ਕਈ ਵਾਰੀ ਤੇ ਨੌਜਵਾਨ ਬੱਚਾ ਮਰ ਜਾਂਦਾ ਤੇ ਬੁੱਢੇ ਰਹਿ ਜਾਂਦੇ, ਕਈ ਵਾਰੀ ਬੁੱਢੇ ਚਲਾਣੇ ਕਰ ਜਾਂਦੇ, ਬੱਚੇ ਰਹਿ ਜਾਂਦੇ। ਚਲੋ ਬੁਢਾਪਾ ਜਿਹੜਾ ਹੈ, ਬੁਢਾਪੇ ਤੋਂ ਬਾਅਦ ਤਾਂ ਪਿਆਰਿਓ ਫਿਰ ਬੰਦੇ ਦੀ ਆਸ ਵੀ ਖਤਮ, ਉਹਨੂੰ ਆਪ ਕਰ ਲੈਣੀ ਚਾਹੀਦੀ ਹੈ, ਇਹ ਯਾਦ ਰੱਖਣਾ ਚਾਹੀਦਾ। ਕਈ ਵਾਰੀ ਕਈ ਕਹਿੰਦੇ ਨਾ ਜੀ ਨਹੀਂ ਜੀ ਹਾਲੇ ਥੋੜ੍ਹੀ ਮਰਨਾ, ਇੱਕ ਯਾਦ ਰੱਖੋ ਜਦੋਂ ਇੱਕ ਉਮਰ ਟੱਪ ਜਾਂਦੀ ਹੈ, ਬੁਢਾਪਾ ਆ ਜਾਂਦਾ ਤੇ ਗੁਰਮੁਖ ਪਿਆਰੇ ਪਿਆਰਿਓ ਉਹ ਮਨ ਵਿੱਚ ਪੱਕਾ ਕਰ ਲੈਂਦੇ ਕਿ ਭਾਈ ਹੁਣ ਮੇਰਾ ਅੰਤਿਮ ਪੜਾਵ ਆ ਗਿਆ, ਹੁਣ ਇਹ ਤੋਂ ਅੱਗੇ ਤਾਂ ਕੋਈ ਆਸ ਵੀ ਨਹੀਂ ਹੈ। ਚਲੋ ਬੱਚੇ ਸੀ, ਬੱਚੇ ਨੂੰ ਆਸ ਹੁੰਦੀ ਕਿ ਜੀ ਮੈਂ ਵੱਡਾ ਹੋਵਾਂਗਾ, ਜਵਾਨ ਹੋਵਾਂਗਾ। ਜਵਾਨ ਨੂੰ ਆਸ ਹੁੰਦੀ ਹੈ ਕਿ ਜੀ ਮੈਂ ਵੱਡਾ ਹੋ ਕੇ ਬੁੱਢਾ ਬਣਨਾ। ਹੁਣ ਬੁੱਢੇ ਨੂੰ ਪਿਆਰਿਓ ਕਾਹਦੀ ਆਸ ਹੈ, ਲੇਕਿਨ ਕਈ ਵਾਰੀ ਵੇਖਦੇ ਹਾਂ ਕਈ ਬੁੱਢੇ ਜਿਹੜੇ ਉਹਨਾਂ ਨੂੰ ਬੜੀ ਆਸ ਹੁੰਦੀ ਹੈ, ਉਹਨਾਂ ਨੂੰ ਲੱਗਦਾ ਕਿ ਆਪਾਂ ਨੇ ਮਰਨਾ ਹੀ ਨਹੀਂ, ਦੂਜੇ ਤੀਜੇ ਖਤਮ ਹੋ ਗਏ। ਨਹੀਂ ਪਿਆਰਿਓ, ਇੱਕ ਵਾਰੀ ਉਹ ਪੜਾਅ ਆ ਗਿਆ ਨਾ, ਆਪਣੇ ਆਪ ਨੂੰ ਸੰਕੋਚ ਕਰ ਲੈਣਾ ਚਾਹੀਦਾ ਕਿ ਬਸ ਭਈ ਅੰਤਮ ਪੜਾਅ ਆ ਗਿਆ, ਫਿਰ ਜ਼ਿਆਦਾ ਝਮੇਲਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਸੋ ਇਸ ਤਰ੍ਹਾਂ ਮਾਤਾ ਜੀ ਖੁਦ ਆਪਣੇ ਆਪ ਨੂੰ ਵਿਚਾਰ ਪਏ ਕਰਦੇ ਹਨ, ਮਨ ਨੂੰ ਸਿੱਖਿਆ ਦਿੰਦੇ ਕਿ ਭਾਈ ਇੱਕ ਨਾ ਇੱਕ ਦਿਨ ਤੇ ਸਾਰਿਆਂ ਦਾ ਤਨ ਜਿਹੜਾ ਨਾਸ਼ ਹੋ ਜਾਵੇਗਾ, ਸਰੀਰ ਦੀ ਇਹੀ ਗਤੀ ਹੈ। ਤੇ ਸੰਸਾਰ ਦੇ ਵਿੱਚ ਪਿਆਰਿਓ ਜਿਹੜਾ ਮਿਲਿਆ ਨਾ ਉਹ ਉਹਨੇ ਜ਼ਰੂਰ ਵਿਛੜਨਾ ਹੈ, ਤੇ ਜਿਹਨੇ ਆਇਆ ਨਾ ਇੱਕ ਦਿਨ ਜਨਮ ਧਾਰਨ ਕਰਕੇ, ਸੱਚ ਜਾਣੋ ਅਟਲ ਸੱਚਾਈ ਹੈ, ਜਨਨੀ ਜਾਨਤ ਸੁਧ ਵੱਡਾ ਹੋਤ ਹੈ, ਇਤਨਾ ਕੂਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਕਿ ਮਾਂ ਬਹੁਤ ਪ੍ਰਸੰਨ ਹੁੰਦੀ ਕਿ ਭਾਈ ਮੇਰਾ ਬੱਚਾ ਵੱਧ ਰਿਹਾ ਵੱਧ ਰਿਹਾ। ਮਹਾਰਾਜ ਨੇ ਕਿਹਾ ਮਾਂ ਦੂਜੇ ਪਾਸੋਂ ਵੀ ਵੇਖ, ਤੇਰੇ ਬੱਚੇ ਦੀ ਦਿਨ ਦਿਨ ਔਦ ਘਟਦੀ ਜਾਂਦੀ ਰਹੀ ਹੈ, ਔਦ ਘਟੈ ਦਿਨ ਸਿਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ, ਕਿ ਐ ਮੇਰਿਆ ਮਨਾ ਇਹ ਦਿਨ ਰਾਤ ਕਰਕੇ ਤੇਰੀਆਂ ਉਮਰਾਂ ਜਿਹੜੀਆਂ ਇਹ ਬਤੀ

0: ਤੇ ਇਹ ਅਵਸਥਾ ਕਦੇ ਥਿਰ ਨਹੀਂ ਰਹਿੰਦੀ ਹੈ। ਕੱਲ ਜਿਹੜੇ ਬੱਚੇ ਸੀ ਨਾ ਪਿਆਰਿਓ, ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਜੀ ਸਾਡੇ ਸਾਹਮਣੇ ਬੱਚਾ ਪੈਦਾ ਹੋਇਆ, ਜਵਾਨ ਹੋਇਆ, ਬੁੱਢਾ ਹੋਇਆ, ਅੱਜ ਮਰ ਵੀ ਗਿਆ। ਇਸ ਕਰਕੇ ਸਮੇਂ ਦਾ ਕੋਈ ਪਤਾ ਨਹੀਂ ਹੈ।
1: ਜਲ ਸਲਤਾ ਜਿਮ ਨਿਤ ਵਹਿ
0: ਜਾਏ, ਜਿਸ ਤਰ੍ਹਾਂ ਕਿ ਜਲ ਸਲਤਾ, ਸਲਤਾ ਦਾ ਮਤਲਬ ਕਿ ਵਹਿਣ ਦੇ ਵਿੱਚ ਜਲ ਜਿਸ ਤਰ੍ਹਾਂ ਵਗਦਾ ਹੀ ਰਹਿੰਦਾ, ਖੜਦਾ ਨਹੀਂ ਹੈ। ਕੱਲ ਜਿਹੜਾ ਜਲ ਸੀ ਨਾ ਪਿਆਰਿਓ, ਜਾ ਕਰਕੇ ਦੇਖੋ ਅੱਜ ਉਹ ਜਲ ਨਹੀਂ ਰਹੇਗਾ। ਇਸ ਤਰ੍ਹਾਂ ਕੱਲ ਜਿਹੜੀ ਆਰਬਲਾ ਉਮਰ ਹੈ, ਅੱਜ ਉਹ ਨਹੀਂ ਰਹਿਣੀ ਹੈ।
1: ਜਗਤ ਸਭ ਝੂਠ
0: ਪਸਾਰਾ, ਇਹ ਸਾਰੇ ਸੰਸਾਰ ਦਾ ਪਸਾਰਾ ਹੀ ਝੂਠਾ ਪਾਸਾਰ ਹੈ।
1: ਸੋ ਨਹੀਂ ਨਿਹਾਰਾ,
0: ਜੋ ਬਿਧਤ ਹੈ ਭਾਵ ਕਿ ਅੱਜ ਜਿਹੜਾ ਜੋ ਪ੍ਰਗਟ ਨਜ਼ਰ ਆਉਂਦਾ ਨਾ ਪਿਆਰਿਓ, ਤੇ ਇਹ ਮੇਲਾ ਸੰਜੋਗੀ ਰਾਮ ਹੈ। ਪਤਾ ਨਹੀਂ ਪਿਆਰਿਓ ਕੁਛ ਸਮੇਂ ਤੋਂ ਬਾਅਦ ਕਿ ਅਸੀਂ ਤੁਹਾਨੂੰ ਨਹੀਂ ਵੇਖਣਾ।

ਇਹ ਬਾਣੀ ਦੇ ਵਿੱਚ ਬਹੁਤ ਵਾਰੀ ਇਹੋ ਜਿਹੇ ਪ੍ਰਮਾਣ ਆਏ, ਉਹ ਪ੍ਰਮਾਣ ਬਾਣੀ ਨੂੰ ਪੜ੍ਹ ਪੜ੍ਹ ਕੇ ਆਪਣੇ ਮਨ ਨੂੰ ਪੱਕਾ ਕਰਦੇ ਕਿ ਮਨਾ ਇਹ ਤਾਂ ਅਟਲ ਸੱਚਾਈ ਹੈ, ਇਹ ਤਾਂ ਵਿਧੀ ਦਾ ਵਿਧਾਨ ਬਣਿਆ ਹੋਇਆ। ਚੱਲ ਕਰਕੇ ਹੌਲੀ ਹੌਲੀ ਪਹੁੰਚ ਕਰਕੇ ਦਿੱਲੀ ਆਏ ਹਨ। ਜਦੋਂ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਚੱਲਿਆ ਕਿ ਮਾਤ ਜੀ ਆਏ ਹਨ, ਤੇ ਉਸ ਵੇਲੇ ਗੁਰੂ ਦੀਆਂ ਸੰਗਤਾਂ ਅੱਗੇ ਹੋ ਕਰਕੇ ਗਈਆਂ, ਤੇ ਸਾਰਿਆਂ ਨੇ ਅੱਗੇ ਹੋ ਕਰਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਕੀਤੀ, ਤੇ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਮਾਤਾ ਜੀ ਦੇ ਚਰਨਾਂ ਦੇ ਵਿੱਚ ਰੱਖਣੀਆਂ ਕੀਤੀਆਂ। ਬਹੁਤ ਸਨਮਾਨ ਕਰਦੇ ਹੋਏ ਮਾਤਾ ਜੀ ਨੂੰ, ਤੇ ਆ ਕਰਕੇ ਦੇਖੋ ਮਾਤਾ ਸੁੰਦਰੀ ਜੀ ਵੀ ਹਨ, ਵੱਡੇ ਹਨ, ਤੇ ਜਾ ਕਰਕੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਕੀਤੀ। ਇਹ ਦੋਵੇਂ ਸਤਿਗੁਰੂ ਮਹਾਰਾਜ ਜੀ ਦੀਆਂ ਸੁਪਤਨੀਆਂ, ਮਾਤਾ ਸੁੰਦਰੀ ਜੀ ਹੋ ਗਿਆ, ਮਾਤਾ ਸਾਹਿਬ ਦੇਵਾਂ ਜੀ ਹੋ ਗਿਆ, ਇਹ ਆਪਸ ਦੇ ਵਿੱਚ ਮਿਲਦੇ ਹਨ। ਤੇ ਇਸ ਤਰ੍ਹਾਂ ਉੱਥੇ ਰਹਿ ਕਰਕੇ ਪਿਆਰਿਓ, ਫਿਰ ਕਿਉਂਕਿ ਬੀਬੀਆਂ ਦਾ ਮਨ ਹੈ ਪਿਆਰਿਓ, ਯਾਦ ਰੱਖੋ ਉਹਨਾਂ ਦੇ ਅੰਦਰ ਭਾਵਨਾ ਕਰੁਣਾ ਬਹੁਤ ਜ਼ਿਆਦਾ ਹੁੰਦੀ ਹੈ। ਬੰਦੇ ਦਾ ਦਿਲ ਜਿਹੜਾ ਪਿਆਰਿਓ ਕਠੋਰ ਹੁੰਦਾ ਹੈ, ਜੋ ਰੱਬ ਨੇ ਜੋ ਬਣਾਇਆ ਨਾ ਬੰਦੇ ਨੂੰ, ਉਹਦੀ ਬਣਤਰ ਉਹਦੇ ਮਨ ਦੀ ਵੀ ਬਣਤਰ ਥੋੜ੍ਹੀ ਜੀ ਇਸ ਤਰ੍ਹਾਂ ਦੀ ਹੁੰਦੀ ਹੈ। ਬੰਦਾ ਪਿਆਰਿਓ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਰ ਲੈਂਦਾ, ਤੇ ਬੀਬੀਆਂ ਪਿਆਰਿਓ ਉਹ ਨਹੀਂ ਜਰ ਸਕਦੀਆਂ, ਉਹਨਾਂ ਦੇ ਮਨ ਵਿੱਚ ਕਰਨਾ ਹੁੰਦੀ ਹੈ।

0: ਖੇਡ ਦੀਆਂ ਤੇ ਭੁੱਬਾਂ ਭਰ ਕੇ ਆ ਜਾਂਦਾ ਪਿਆਰਿਓ, ਬਹੁਤ ਵਿਰਾਗ ਆ ਜਾਂਦਾ, ਬੰਦਾ ਤਾਂ ਵੀ ਜਰ ਲੈਂਦਾ, ਕਹਿੰਦਾ ਚਲੋ ਜੀ ਹੋ ਗਿਆ। ਲੇਕਿਨ ਜਦੋਂ ਪਹੁੰਚੇ ਫਿਰ ਇਹ ਯਾਦ ਕਰਦੇ ਕਿ ਦੇਖੋ ਕਿ ਜੀਵਤ ਸੀ ਪਿਆਰਿਓ, ਚਾਰ ਸਾਹਿਬਜ਼ਾਦੇ ਸਨ, ਉਹਨਾਂ ਦਾ ਵਿਛੋੜਾ ਹੋ ਗਿਆ। ਅੱਜ ਸਾਡੇ ਸਤਿਗੁਰੂ ਪਤੀ ਸਤਿਗੁਰੂ ਜੀ ਹਨ, ਉਹਨਾਂ ਨੇ ਵੀ ਸਾਤੋਂ ਜਿਹੜਾ ਹੈ ਸਾਨੂੰ ਵਿਛੋੜਾ ਦੇ ਦਿੱਤਾ, ਕਹਿ ਦਿੱਤਾ ਕਿ ਤੁਸੀਂ ਦੂਰ ਚੱਲ ਜਾਓ। ਤੇ ਆਪਸ ਵਿੱਚ ਕਹਿੰਦੇ ਕਿ ਦੇਖੋ ਜੀ ਸਾਡਾ ਇਹ ਕੀ ਵਿਧੀ ਦਾ ਵਿਧਾਨ ਹੈ, ਪ੍ਰਮਾਤਮਾ ਨੇ ਕੀ ਸਾਡਾ ਭਾਣਾ ਵਰਤਾਇਆ। ਹੁਣ ਦੇਖੋ ਸਾਡਾ ਵੀ ਜਿਹੜਾ ਆਪਾਂ ਵੀ ਥੋੜੀ ਜ਼ਿਆਦਾ ਜਿਉਣਾ ਹੈ, ਸਾਡਾ ਵੀ ਤਾਂ ਅੰਤਲਾ ਸਮਾਂ ਨਜ਼ਦੀਕ ਆ ਗਿਆ। ਲੇਕਿਨ ਆਪਣੇ ਪਤੀ ਸਤਿਗੁਰੂ ਮਹਾਰਾਜ ਜੀ ਤੋਂ ਵਿਛੋੜਾ ਸਾਨੂੰ ਪ੍ਰਾਪਤ ਹੋ ਗਿਆ, ਉਹਨਾਂ ਤੋਂ ਦੂਰ ਹੋ ਗਏ ਹਾਂ
1: ਆਪਾਂ।
0: ਬਹੁਤ ਪਿਆਰੇ ਆਪਸ ਦੇ ਵਿੱਚ ਮਿਲ ਕਰਕੇ ਵਿਰਾਗ ਕਰਦੇ ਹਨ ਕਿ ਕਿਹੋ ਜਿਹਾ ਭਾਣਾ ਵਰਤ ਗਿਆ। ਸਭ ਤੋਂ ਪਹਿਲੇ ਸਾਡੇ ਚਾਰ ਸਾਹਿਬਜ਼ਾਦੇ, ਸਾਡੇ ਬੱਚੇ, ਉਹਨਾਂ ਨੇ ਵਿਛੋੜਾ ਦੇ ਦਿੱਤਾ। ਹੁਣ ਸਾਡੇ ਪਤੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀਵਤ ਭਾਵ ਤੋਂ ਹੀ ਸਾਨੂੰ ਲਾਂਭੇ ਕਰ ਦਿੱਤਾ, ਦੂਰ ਕਰ ਦਿੱਤਾ।
1: ਪਰਸਪਰ
0: ਇਸ ਤਰ੍ਹਾਂ ਆਪਸ ਵਿੱਚ ਮਿਲ ਕਰਕੇ ਬਹੁਤ ਦੀਨ ਮਨਾ ਹੋ ਕਰਕੇ ਵਿਰਾਗ ਕਰਦੇ ਹਨ।
1: ਤੇ
0: ਇਸ ਤਰ੍ਹਾਂ ਹੀ ਜੋ ਗੁਰੂ ਕੇ ਸਿੱਖ ਉੱਥੇ ਦਿੱਲੀ ਦੇ ਵਿੱਚ ਰਹਿੰਦੇ, ਉਹਨਾਂ ਦੀਆਂ ਬੀਬੀਆਂ ਜੋ ਮਾਤਾ ਜੀ ਦੇ ਨਾਲ ਰਹਿੰਦੀਆਂ, ਉਹ ਵੀ ਬਹੁਤ ਦੀਨ ਮਨਾ ਹੋ ਕਰਕੇ ਵਿਰਾਗ ਕਰਦੀਆਂ, ਤੇ ਬਹੁਤ ਬਿਨੈ ਦੇ ਨਾਲ ਉਹ ਵੀ ਮਾਤਾ ਜੀ ਨੂੰ ਧਾੜਸ ਦਿੰਦੀਆਂ। ਉਹਨਾਂ ਨੂੰ ਕਹਿੰਦੀਆਂ ਕਿ ਦੇਖੋ ਆਪ ਜੀ ਸਤਿਗੁਰੂ ਮਹਾਰਾਜ ਜੀ ਦੇ ਧਰਮ ਸਪਤਨੀ ਹੋ, ਇਸ ਤਰ੍ਹਾਂ ਕਹਿਣਾ ਨਹੀਂ ਬਣਦਾ ਹੈ, ਤੇ ਅਸੀਂ ਦਾਸੀ ਰਹਿ ਕਰਕੇ ਆਪ ਜੀ ਹਰ ਆਪ ਜੀ ਦੀ ਹਰ ਪੱਖੋਂ ਅਸਾਂ ਨੇ ਸੇਵਾ ਕਰਨੀ ਹੈ। ਦਿਨ ਰਾਤ ਅਸੀਂ ਆਪ ਜੀ ਦੇ ਕੋਲ ਰਹਿ ਕਰਕੇ ਅਸੀਂ ਆਪ ਜੀ ਦੀ

0: ਸਾਹਿਬ ਦੇਵਾ ਜੀ ਨੇ ਜਦੋਂ ਬਚਨ ਕੀਤਾ ਆਪਣੇ ਸਤਿਕਾਰਯੋਗ ਮਾਤਾ ਸੁੰਦਰੀ ਜੀ ਨੂੰ ਕਿਹਾ ਕਿ ਪਾਤਸ਼ਾਹ ਜੀ ਨੇ ਸ਼ਾਸਤਰ ਦਿੱਤੇ ਹਨ। ਫਿਰ ਪਿਆਰਿਓ ਮਾਤਾ ਜੀ ਨੇ ਕੀ ਕੀਤਾ, ਬਹੁਤ ਵਧੀਆ ਮੰਜੀ ਜਿਹੜੀ ਹੈ ਵੱਡੀ ਸਾਰੀ, ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਨਾ ਹੁੰਦਾ ਨਾ ਪਿਆਰਿਓ, ਇਸ ਤਰ੍ਹਾਂ ਉਹਨਾਂ ਨੇ ਸ਼ਾਸਤਰਾਂ ਦਾ ਪ੍ਰਕਾਸ਼ ਜਿਹੜਾ ਹੈ ਉੱਚਾ ਥੜਾ ਬਣਾ ਕਰਕੇ, ਮੰਜੀ ਸਾਹਿਬ ਬਣਾ ਕਰਕੇ ਉਹਨਾਂ ਨੇ ਕਰਨਾ ਕੀਤਾ। ਵਿਸ਼ੇਸ਼ ਕਰਕੇ ਮਾਤਾ ਜੀ ਦੇ ਨਾਲ ਪਿਆਰਿਓ ਸੰਬੰਧਿਤ ਜਿਹੜੇ, ਇੱਕ ਤਾਂ ਦਿੱਲੀ ਦੇ ਵਿਚਕਾਰ ਪਿਆਰਿਓ ਇੱਕ ਅਸਥਾਨ ਜਿਹੜਾ ਹੈ, ਦਿੱਲੀ ਦੇ ਸ਼ਹਿਰ ਦੇ ਵਿਚਕਾਰ ਇੱਕ ਜਮੁਨਾ ਪਾਰ, ਜਿੱਥੇ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸੰਸਕਾਰ ਕਰਨਾ ਕੀਤਾ, ਅਤੇ ਉਹਦੇ ਨਾਲ ਹੀ ਮਾਤਾ ਜੀ ਦਾ ਵੀ ਅਸਥਾਨ ਹੈ। ਤਾਂ ਇਸ ਤਰ੍ਹਾਂ ਮਾਤਾ ਜੀ ਨੇ ਉਸ ਪਾਵਨ ਅਸਥਾਨ ਗੁਰੂ ਘਰ ਦੇ ਵਿੱਚ ਵਧੀਆ ਮੰਜਾ ਸਥਾਪਿਤ ਕਰਕੇ ਉਹਦੇ ਵਿੱਚ ਮਹਾਰਾਜ ਜੀ ਦੇ ਸ਼ਸਤਰਾਂ ਨੂੰ ਸ਼ੁਭਾਇਮਾਨ ਕਰਨਾ ਕੀਤਾ।
1: ਆਯੁਧ ਕਰ ਨਮੋ ਟਿਕਾਏ
0: ਤੇ ਨਮਸਕਾਰ ਕਰਕੇ ਅਰਦਾਸ ਬੇਨਤੀ ਕਰਕੇ ਉਹ ਸ਼ਸਤਰਾਂ ਨੂੰ ਉੱਥੇ ਸਥਾਪਿਤ ਕਰਨਾ ਕੀਤਾ। ਫਿਰ ਦੇਖੋ ਮਾਤਾ ਜੀ ਨੂੰ, ਮਾਤਾ ਸੁੰਦਰੀ ਜੀ ਨੂੰ ਵੀ ਜਦੋਂ ਇਹ ਗੱਲ ਦਾ ਪਤਾ ਚੱਲਿਆ ਕਿ ਮਹਾਰਾਜ ਜੀ ਨੇ ਸ਼ਸਤਰ ਦਿੱਤੇ ਤੇ ਵਚਨ ਕੀਤਾ, ਹੁਣ ਦੋਵੇਂ ਦੇ ਜੋ ਬੀਬੀਆਂ ਭਾਵ ਕਿ ਮਾਤਾ ਸੁੰਦਰ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਹੁਣ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ
1: ਸਰੂਪ ਕਰ ਤਿਨ ਕੋ ਮਾਨ
0: ਤੇ ਆ ਕਰਕੇ ਪਿਆਰਿਓ ਉਹ ਸ਼ਾਸਤਰ ਜਿਹੜੇ ਹਨ ਉਹਨਾਂ ਦੇ ਅੱਗੇ ਬੈਠ ਕਰਕੇ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਨਾ, ਆਪਣਾ ਨਿਤਨੇਮ ਕਰਨਾ। ਫਿਰ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਜਦੋਂ ਸ਼ਾਸਤਰਾਂ ਦੇ ਦਰਸ਼ਨ ਕਰਦੇ, ਸੱਚ ਜਾਣੋ ਉਹਨਾਂ

0: ਪ੍ਰਾਪਤ ਹੋ ਗਿਆ। ਕੋਈ ਧੂਪ ਸੁਖਾਉਣ ਦੇ ਨਾਲ ਪਿਆਰੇ ਉਹ ਹਿੰਦੂ ਥੋੜ੍ਹੀ ਬਣ ਜਾਂਦਾ। ਕਈ ਵਾਰੀ ਨਾ ਅਸੀਂ ਵੇਖਿਆ ਕਿ ਘਰਾਂ ਦੇ ਵਿੱਚ ਵੀ ਕੋਈ ਅਗਰਬੱਤੀ ਬਾਲਦਾ ਵਧੀਆ, ਇਹਦੇ ਨਾਲ ਵਾਤਾਵਰਣ ਸ਼ੁੱਧ ਰਹਿੰਦਾ, ਖੁਸ਼ਬੋ ਮਹਿਕਦੀ ਹੈ ਅਤੇ ਧੂਫ ਦਿਖਾਉਂਦੇ ਹਨ ਅਤੇ ਵਧੀਆ। ਇਹ ਪੁਰਾਤਨ ਮਰਿਆਦਾਵਾਂ ਹਨ ਪਿਆਰਿਓ, ਜੋ ਅੱਜ ਵੀ ਤਖ਼ਤ ਸਾਹਿਬ ਜੀ ਦੇ ਵਿੱਚ ਸੀਨਾ ਬਾ ਸੀਨਾ ਦੇਖੋ, ਜਦੋਂ ਧੂਫ ਦਿਖਾਈ ਜਾਂਦੀ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਵੀ ਧੂਫ ਦਿਖਾਈ ਜਾਂਦੀ ਹੈ, ਸ਼ਾਸਤਰਾਂ ਦੇ ਅੱਗੇ ਵੀ ਪਿਆਰਿਓ ਧੂਫ ਦਿਖਾਈ ਜਾਂਦੀ ਹੈ। ਸੋ ਇਹ ਮਰਿਆਦਾ, ਫੁੱਲਾਂ ਦੀ ਆਪਾਂ ਵਰਖਾ ਕਰਦੇ ਹਾਂ ਅਤੇ ਚੰਦਨ ਜਿਹੜੇ ਨਾ, ਅਤੇ ਤਖ਼ਤ ਸਾਹਿਬ ਜੀ ਦੇ ਵਿੱਚ ਅੱਜ ਵੀ ਉਹੀ ਪੁਰਾਤਨ ਮਰਿਆਦਾ ਮੁਤਾਬਕ ਰੋਜ਼ ਸਾਡੇ ਸਿੰਘ ਸਾਹਿਬਾਨ ਉਹ ਚੰਦਨ ਕੇਸਰ ਦਾ ਜਿਹੜਾ ਹੈ ਲੇਪਣ ਤਿਆਰ ਕਰਦੇ, ਅਤੇ ਸਾਡੇ ਜਥੇਦਾਰ ਸਾਹਿਬ ਜੀ ਫਿਰ ਉਹੀ ਜਦੋਂ ਬਾਟੀ ਦਿੱਤੀ ਜਾਂਦੀ ਹੈ ਉਹ ਲੈ ਕਰਕੇ ਅੰਦਰ ਮਹਾਰਾਜ ਜੀ ਦੇ ਸਿੰਘਾਸਨ ਅਸਥਾਨ ਦੇ ਉੱਤੇ ਸ਼ਸਤਰਾਂ ਦੇ ਉੱਤੇ ਚੰਦਨ ਤੋਂ ਚਰਚਿਤ ਕਰਦੇ ਹਨ, ਉਹਦਾ ਛਿੜਕਾਅ ਕਰਦੇ। ਫਿਰ ਬਾਅਦ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਚੰਦਨ ਦਾ ਛਿੜਕਾਅ ਕੀਤਾ ਜਾਂਦਾ, ਗੁਰੂ ਕੀਆਂ ਸੰਗਤਾਂ ਦੇ ਅਤੇ ਵਸਤਰਾਂ ਸਿਰ ਦੇ ਉੱਤੇ ਵੀ ਹਲਕਾ ਜਿਹਾ ਛਿੜਕਾਅ ਕੀਤਾ ਜਾਂਦਾ ਹੈ। ਇਹ ਮਰਿਆਦਾ ਹੈ ਪਿਆਰਿਓ ਪੁਰਾਤਨ, ਜੋ ਅੱਜ ਮੈਂ ਬੇਨਤੀ ਕਰਾਂ ਪੂਰੇ ਵਿਸ਼ਵ ਦੇ ਵਿੱਚ, ਜੇ ਪੁਰਾਤਨ ਮਰਿਆਦਾ ਉਹੀ ਜਿਹੜੀ ਰਹੁ ਰੀਤੀ ਜੋ ਗੁਰੂ ਮਹਾਰਾਜ ਜੀ ਦੇ ਕਾਲ ਤੋਂ ਜੋ ਚੱਲੀ ਆ ਰਹੀ ਜੇ ਵੇਖਣੀ ਹੈ ਤੇ ਆਪ ਜੀ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਆਓ, ਇੱਥੇ ਆ ਕਰਕੇ ਦਰਸ਼ਨ ਕਰੋ। ਅੱਜ ਵੀ ਕਈ ਵਾਰੀ ਕਈ ਗੁਰਮੁਖ ਪਿਆਰੇ ਬੋਲਦੇ ਕਿ ਬਾਬਾ ਜੀ ਜਦੋਂ ਅਸੀਂ ਹਜ਼ੂਰ ਸਾਹਿਬ ਆ ਜਾਂਦੇ ਨਾ, ਇੰਝ ਲੱਗਦਾ ਕਿ ਬਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਾਲ ਖੰਡ ਦੇ ਵਿੱਚ ਆਪਾਂ ਪਹੁੰਚ ਗਏ ਹਾਂ। ਉਹੀ ਨਜ਼ਾਰੇ ਪਿਆਰੇ ਉਹ ਨਜ਼ਰ ਆਉਂਦੇ ਹਨ, ਨਿਸ਼ਾਨਾ ਧੌਂਸੇ, ਉਹੀ ਮਰਿਆਦਾ ਜਿਹੜੀ ਹੈ, ਇੰਝ ਜਦੋਂ ਪ੍ਰਕਾਸ਼ ਆਉਂਦਾ ਕਵਾੜ ਖੁੱਲਦੇ, ਇੰਝ ਲੱਗਦਾ ਕਿ ਅੱਜ ਵੀ ਸਤਿਗੁਰੂ ਮਹਾਰਾਜ ਪ੍ਰਤੱਖ ਅੰਦਰ ਸਿੰਘਾਸਨ ਦੇ ਉੱਤੇ ਵਿਰਾਜਮਾਨ ਹਨ।
1: ਦਰਸ਼ਨ ਕਰ ਭੋਜਨ ਕੋ ਖਾ,
0: ਫਿਰ ਮਹਾਰਾਜ ਜੀ ਦੇ ਸ਼ਾਸਤਰਾਂ ਦੇ ਪੂਜਨ ਸੇਵਨ ਕਰਦੇ ਹਨ, ਫਿਰ ਦਰਸ਼ਨ ਸ਼ਾਸਤਰਾਂ ਦੇ ਕਰਕੇ

ਭਾਈ ਦੇਖੋ ਸਤਿਗੁਰਾਂ ਦੇ ਦਰਸ਼ਨ ਕਰਨੇ ਤੇ ਇੱਥੇ ਇਹ ਜੇ ਆਪਾਂ ਸ਼ਾਸਤਰਾਂ ਦੇ ਦਰਸ਼ਨ ਕਰਦੇ ਹਾਂ ਤੇ ਇਹੀ ਸਤਿਗੁਰਾਂ ਦੇ ਸਾਨੂੰ ਦਰਸ਼ਨ ਹਨ। ਤਾਂ ਹੀ ਤਾਂ ਅੱਜ ਵੀ ਪਿਆਰਿਓ ਤਖ਼ਤ ਸਾਹਿਬਾਂ ਦੇ ਵਿੱਚ ਜਿੰਨੇ ਵੀ ਤਖ਼ਤ ਸਾਹਿਬਾਨ ਜਿਹੜੇ ਉੱਥੇ ਸਤਿਗੁਰੂ ਮਹਾਰਾਜ ਜੀ ਦੇ ਔਰ ਵਿਸ਼ੇਸ਼ ਮਹਾਂਪੁਰਖਾਂ ਦੇ ਸ਼ਾਸਤਰਾਂ ਦੇ ਦਰਸ਼ਨ ਕਰਾਏ ਜਾਂਦੇ, ਅੱਜ ਵੀ ਸੰਗਤ ਦੀ ਇਹੀ ਭਾਵਨਾ ਹੁੰਦੀ ਹੈ ਉਹ ਸ਼ਾਸਤਰਾਂ ਦੇ ਦਰਸ਼ਨਾਂ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਹੁਣ ਇਹ ਯਾਦ ਰੱਖਣਾ ਚਾਹੀਦਾ। ਹੁਣ ਜਿਹੜੀਆਂ ਸੰਗਤਾਂ ਨਹੀਂ ਆ ਸਕਦੀਆਂ ਉਹ ਦਿੱਲੀ ਦੇ ਵਿੱਚ ਹੀ ਪਿਆਰਿਓ, ਹੁਣ ਇਹੀ ਭਾਵਨਾ ਬਣ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ, ਚਲੋ ਜੀ ਆਪਾਂ ਦਿੱਲੀ ਚਲੀਏ ਮਹਾਰਾਜ ਜੀ ਦੇ ਸ਼ਾਸਤਰਾਂ ਦੇ ਦਰਸ਼ਨ ਕਰੀਏ, ਇਹਦੇ ਵਿੱਚੋਂ ਹੀ ਸਾਨੂੰ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਹੁਣ ਪਰ ਮਹਾਰਾਜ ਜੀ ਦੀ ਮੌਜ ਹੈ। ਇੱਕ ਮੈਂ ਪਿਆਰਿਓ ਸਾਖੀ ਆਪ ਜੀ ਦੇ ਅੱਗੇ ਬੇਨਤੀ ਕਰਾਂ। ਅੱਠਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਔਰੰਗੇ ਨੇ ਬੁਲਾਉਣਾ ਕੀਤਾ ਦਿੱਲੀ ਦੇ ਵੱਲ ਜਾ ਰਹੇ ਸਨ ਪੰਜੋਖਰਾ ਸਾਹਿਬ, ਉਹ ਪਾਵਨ ਅਸਥਾਨ ਤੇ ਮਹਾਰਾਜ ਜੀ ਟਿਕੇ। ਮਹਾਰਾਜ ਅੱਗੇ ਜਾਣਾ ਚਾਹੁੰਦੇ, ਸੰਦੇਸ਼ਾ ਆ ਜਾਂਦਾ ਸਤਿਗੁਰੂ ਮਹਾਰਾਜ ਫਲਾਨੀਆਂ ਸੰਗਤਾਂ ਆ ਰਹੀਆਂ, ਰੁਕੋ। ਮਹਾਰਾਜ ਜੀ ਰੁਕ ਜਾਂਦੇ। ਫਿਰ ਮਹਾਰਾਜ ਜੀ ਅੱਗੇ ਚਾਲਾ ਪਾਉਣਾ ਚਾਹੁੰਦੇ, ਸੰਗਤਾਂ ਤਿਆਰ ਹੁੰਦੀਆਂ, ਫਿਰ ਸੰਦੇਸ਼ਾ ਆ ਜਾਂਦਾ। ਇਸ ਤਰ੍ਹਾਂ ਕਰਦੇ ਕਰਦੇ ਲੰਬਾ ਸਮਾਂ ਹੋ ਗਿਆ। ਮਹਾਰਾਜ ਜੀ ਨੇ ਫਿਰ ਕਮਰ ਕਸਾ ਕੱਸ ਲਿਆ ਕਿ ਨਹੀਂ ਭਾਈ ਅੱਜ ਆਪਾਂ ਨੇ ਅੱਗੇ ਹੀ ਜਾਣਾ ਹੈ। ਫਿਰ ਵਚਨ ਹੋਇਆ, ਕਿਸੇ ਨੇ ਕਿਹਾ ਸਤਿਗੁਰੂ ਮਹਾਰਾਜ ਵਿਲਾਇਤ ਤੋਂ ਅਫਗਾਨਿਸਤਾਨ ਜਿਹੜਾ ਨਾ ਜੋਕਾ ਉੱਥੋਂ ਬਹੁਤ ਵੱਡਾ ਜਥਾ ਆ ਰਿਹਾ। ਮਹਾਰਾਜ ਜੀ ਨੇ ਫਿਰ ਕਹਿ ਦਿੱਤਾ, ਉੱਥੇ ਆਪ ਆਪਣੇ ਹੱਥਾਂ ਦੇ ਨਾਲ ਮਹਾਰਾਜ ਜੀ ਨੇ ਇੱਕ ਥੜਾ ਜਿਹੜਾ ਪਿਆਰਿਓ ਤੇ ਇੱਕ ਥੜਾ ਜਿਹੜਾ ਹੈ ਉਹਦੀ ਰਚਨਾ ਕਰਨੀ ਕੀਤੀ ਤੇ ਵਚਨ ਕਰਨਾ ਕੀਤਾ ਕਿ ਭਾਈ ਹੁਣ ਤੁਸੀਂ ਸਾਡੇ ਨਾਲ ਅੱਗੇ ਨਹੀਂ ਜਾਣਾ, ਜੇ ਸਾਡੇ ਦਰਸ਼ਨ ਕਰਨੇ ਸ਼ਰਧਾ ਭਾਵਨਾ ਦੇ ਨਾਲ ਆਓ, ਇਹ ਥੜੇ ਦੇ ਅੱਗੇ ਬੈਠ ਕਰਕੇ ਜਪਜੀ ਸਾਹਿਬ ਜੀ ਦੇ ਪਾਠ ਕਰਨਾ ਕਰੋ। ਜਪਜੀ ਸਾਹਿਬ ਜੀ ਦੇ ਵੱਧ ਤੋਂ ਵੱਧ ਪਾਠ ਕਰਕੇ ਥੜੇ ਦੇ ਦਰਸ਼ਨ ਕਰੋਗੇ, ਇਹ ਥੜੇ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਮੈਂ ਇਸ ਤਰ੍ਹਾਂ ਔਰ ਬੇਨਤੀ ਕਰਾਂ ਪਿਆਰਿਓ ਤੇ ਬੀਬੀ ਕੌਲਾਂ ਜੀ ਜਿਹੜੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਉਹਨਾਂ ਨੇ ਵੀ ਪ੍ਰਣ ਕਰਨਾ ਕੀਤਾ ਕਿ ਰੋਜ਼ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨਾ। ਸਤਿਗੁਰੂ ਮਹਾਰਾਜ ਜਦੋਂ ਮਾਲਵੇ ਦੇ ਵੱਲ ਗਏ ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਤੇ ਮੈਨੂੰ ਵੀ ਨਾਲ ਲੈ ਕੇ ਚਲੋ, ਤੇ ਔਰ ਵੀ ਸੰਗਤਾਂ ਤਿਆਰ ਹੋ ਗਈਆਂ। ਮਹਾਰਾਜ ਨੇ ਕਿਹਾ ਕਿ ਸਾਰਿਆਂ ਨੂੰ ਥੋੜ੍ਹੀ ਲੈ ਕੇ ਜਾ ਸਕਦੇ ਹਾਂ, ਤੁਸੀਂ ਇੱਥੋਂ ਦਾ ਪ੍ਰਬੰਧ ਕਰਨਾ ਹੈ। ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਰੋਜ਼ ਆਪ ਜੀ ਦੇ ਦਰਸ਼ਨ ਕਰਦੇ। ਮੇਰੇ ਪਾਤਸ਼ਾਹ ਜੀ ਨੇ ਕਿਹਾ ਕਿ ਕੌਲਾਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਕਰੋ। ਜਪਜੀ ਸਾਹਿਬ ਜੀ ਦਾ ਪਾਠ ਕਰਕੇ ਵੱਧ ਤੋਂ ਵੱਧ ਪਾਠ ਕਰਕੇ ਜਦੋਂ ਭੋਗ ਪਾਓਗੇ ਨਾ, ਜਦੋਂ ਆਪਾਂ ਪੜ੍ਹਦੇ ਨਾ ਜਿੰਨੀ ਨਾਮ ਤਿਹਾਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ, ਇਹ ਪੰਕਤੀਆਂ ਨੂੰ ਪੜ੍ਹ ਕਰਕੇ ਜਦੋਂ ਸੀਸ ਨਿਵਾਓਗੇ ਅਚਨ ਚੇਤ ਯਕਦਮ ਤੁਹਾਡੇ ਸਮ੍ਰਤੀ ਪਟਲ ਦੇ ਵਿੱਚ ਆ ਕਰਕੇ ਅਸਾਂ ਨੇ ਤੁਹਾਨੂੰ ਦਰਸ਼ਨ ਦੇਣਾ ਹੈ। ਇਸ ਤਰ੍ਹਾਂ ਹੀ ਉਹਨਾਂ ਨੇ ਕਰਨਾ ਕੀਤਾ। ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ, ਜਦੋਂ ਸਿਰ ਚੁਕਾਉਂਦੇ ਪਿਆਰਿਓ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਹਨ। ਫਿਰ ਸੰਗਤਾਂ ਆ ਕਰਕੇ ਉਹ ਸ਼ਾਸਤਰਾਂ ਦੇ ਅੱਗੇ ਦਰਸ਼ਨੀ ਭੇਟਾ ਅਰਪਣ ਕਰਦੀਆਂ। ਇਸ ਤਰ੍ਹਾਂ ਨਿਤਾ ਪ੍ਰਤੀ ਪਿਆਰਿਓ ਇੱਕ ਗੱਲ ਨੂੰ ਨਾ ਦੇਖੋ ਸੁਹਿਰਦਤਾ ਦੇ ਨਾਲ ਆਪ ਜੀ ਸਰਵਣ ਕਰਨਾ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਬਹੁਤ ਘੱਟ, ਕੁਛ ਟਾਵਾਂ ਟਾਵਾਂ ਗਿਣੇ ਚੁਣੇ ਪੂਰੇ ਵਰਲਡ ਦੇ ਵਿੱਚ ਕੁਛ ਅਸਥਾਨਾਂ ਦੇ ਵਿੱਚ ਹੀ ਉਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ, ਜ਼ਿਆਦਾ ਕਰਕੇ ਹਰਿਮੰਦਰ ਸਾਹਿਬ ਔਰ ਸਮਝ ਲਿਓ ਜਿਹਨੇ ਸਰੂਪ ਤਿਆਰ ਕੀਤਾ। ਬਾਕੀ ਸਾਰੇ ਅਸਥਾਨਾਂ ਦੇ ਵਿੱਚ ਸਭ ਤੋਂ ਪਹਿਲਾਂ ਪਿਆਰਿਓ ਸ਼ਾਸਤਰ ਸ਼ੁਭਾਏ ਮਾਨ ਕਰਨੇ ਕੀਤੇ, ਸ਼ਾਸਤਰਾਂ ਨੂੰ ਸਜਾਉਣਾ ਕੀਤਾ, ਉਹ ਅਸਥਾਨਾਂ ਨੂੰ ਪ੍ਰਗਟ ਤੇ ਸਿੰਘਾਸਨ ਜਦੋਂ ਬਣਾਇਆ ਜਾਂਦਾ ਉਹਦੇ ਉੱਤੇ ਸ਼ਾਸਤਰ ਹੀ ਸਜਾਏ ਜਾਂਦੇ ਸਨ। ਇਸ ਤਰ੍ਹਾਂ ਨੇਤਾ ਪ੍ਰਤੀ ਪਿਆਰਿਓ ਨਾ ਸ਼ਾਸਤਰਾਂ ਦੀ ਪੂਜਾ ਜਿਹੜੀ ਆ ਬਹੁਤ ਵੱਡੇ ਪੈਮਾਨੇ ਤੇ ਹੋ ਰਹੀ ਹੈ। ਇਹਦੇ ਨਾਲ ਸੰਗਤਾਂ ਦੇ ਵਿੱਚ ਸ਼ਾਸਤਰਾਂ ਦਾ ਪੂਜਨ ਸੇਵਨ ਕਰਨਾ, ਸ਼ਾਸਤਰਧਾਰੀ ਬਣਨਾ, ਸ਼ਾਸਤਰਾਂ ਦਾ ਅਭਿਆਸ ਕਰਨਾ, ਇਹਦੀ ਬੜੀ ਮਹਿਮਾ ਹੋ ਗਈ। ਜਿਹਨੇ ਵੀ ਪਿਆਰਿਓ ਉੱਥੇ ਆ ਕਰਕੇ ਕੋਈ ਕਾਮਨਾ ਕਰਨੀ ਕੀਤੀ ਉਹਨਾਂ ਸ਼ਾਸਤਰਾਂ ਦੇ ਅੱਗੇ ਅਰਦਾਸ ਬੇਨਤੀ ਕੀਤੀ, ਸੱਚ ਜਾਣੋ
ਗੁਰੂ ਮਹਾਰਾਜ ਜੀ ਨੇ ਆਪਣਾ ਸਰੂਪ ਕਿਹਾ ਸੀ ਨਾ ਕਿ ਇਹ ਸ਼ਾਸਤਰ ਜਿਹੜੇ ਹਨ ਇਹ ਮੇਰਾ ਰੂਪ ਹਨ। ਜਿਸ ਤਰ੍ਹਾਂ ਪ੍ਰਤੱਖ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਕੇ ਕੋਈ ਅਰਦਾਸ ਬੇਨਤੀ ਕਰਦਾ ਉਹਦੀ ਅਰਦਾਸ ਬੇਨਤੀ ਕਬੂਲ ਹੋ ਜਾਂਦੀ ਹੈ, ਭਾਵਨੀ ਨੂੰ ਭਾਗ ਲੱਗਦੇ ਹਨ। ਇਸ ਤਰ੍ਹਾਂ ਜਿਹੜਾ ਵੀ ਸ਼ਾਸਤਰ ਦੇ ਅੱਗੇ ਖੜ ਕੇ ਅਰਦਾਸ ਬੇਨਤੀ ਕਰਦਾ ਤੇ ਉਹਨਾਂ ਦੀ ਭਾਵਨਾ ਨੂੰ ਭਾਗ ਲੱਗਦੀ ਹੈ, ਉਹਨਾਂ ਦੀ ਮਨੋਕਾਮਨਾ ਸ਼ੁਭ ਭਾਵਨਾਵਾਂ ਉਹਨਾਂ ਦੀਆਂ ਪੂਰੀਆਂ ਹੋ ਰਹੀਆਂ ਹਨ। ਅੱਜ ਵੀ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਜਿਹੜੇ ਪਾਵਨ ਸ਼ਾਸਤਰ ਜਿਹੜੇ ਹਨ, ਕੋਈ ਵੀ ਸ਼ਾਸਤਰ ਜਿਹੜੇ ਜੇ ਉਹਨਾਂ ਦੇ ਅੱਗੇ ਵੀ ਜਦੋਂ ਮਹਾਰਾਜ ਜੀ ਦੇ ਸਰੂਪ ਦੇ ਅੱਗੇ ਜਾਂ ਸ਼ਾਸਤਰਾਂ ਦੇ ਅੱਗੇ ਖੜ ਕੇ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ, ਸੱਚ ਜਾਣੋ ਸਤਿਗੁਰੂ ਮਹਾਰਾਜ ਅੰਤਰਜਾਮੀ, ਜਾਣੀ ਜਾਣ ਸਤਿਗੁਰੂ ਮਹਾਰਾਜ ਉਹਨਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਂਦੇ ਹਨ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤਾਓ ਸਾਰੇ ਗਜ ਵੱਜ ਕਰਕੇ ਫਤਿਹ।

0: ਸਿੰਘ
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ

ਯਾਤਰਾ

ਨਾਮ ਤੇ ਆਇਆ ਮਨ ਮਸਤ ਗਿਆ।

Thank you.

Thank you.

Thank you.

जाता है जाता है।

Thank you.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਮਹੱਲਾ ਚੌਥਾ ਸਤਿ ਸਰੂਪ ਕਰੇ ਓਂਕਾਰ ਸਤਿਗੁਰੂ ਪ੍ਰਸਾਦ ਸਤਿ ਸਰੂਪ ਨਿਰੰਜਨ ਹਰ ਪ੍ਰਭ ਨਿਰੰਜਨ ਹਰ ਅਮਰ ਅਗਨਿਰੰਜਨ ਅਗਮਾ ਸਾਬ ਧਿਆਵੇ ਸਾਬ ਧਿਆਵੇ ਸਾਬ ਧਿਆਵੇ ਹਰਿ ਸੱਚੇ ਦੇ ਰਣ ਹਰਿ ਸੱਚੇ ਸਾਬ ਜੀ ਨਮਾਦੀ ਜੀ ਸਾਬ ਜੀ ਨਮਾਦੀ ਜੀ ਸਾਬ ਜੀ ਨਮਾਦੀ ਜੀ
जप तप संयम धर्म न संयम।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਦਿਸ਼ਾਹੀ ਦਸਮੀ ਚੌਪਾਈ ਸ਼ਾਹੀ ਦਸਮੀ ਸਰਕਾਰ ਕਾਟ ਸਮਾਧਾ ਸ਼੍ਰੀ ਅਕਾਲ ਜੈਮਤ ਕੇ ਮਾਥਾ ਤ੍ਰਿਪਾਨ ਸਤਵਰ ਕਰ ਕਾਟ ਦਇਓ ਅਸੁਧਰ ਨਰ ਨਾ ਹੈ ਦਇਓ ਅਸੁਧਰ ਜਸ ਨਾ ਕਾਟ ਅਸਤੀ ਸਰ ਸ਼੍ਰੀ ਅਕਾਲ ਜਗ ਸ੍ਰੀ ਸਤਿ ਸ਼੍ਰੀ ਸਾਸਕੇਤ ਭੋਪਨ ਬ੍ਰਹਿਸ਼ਿਤ ਗਗਨ
1: ਸਤਿ ਸ੍ਰੀ ਅਕਾਲ।
0: ਕਿਰਪਾ ਸ਼ਰਣੀ ਭਜੇ ਤਿਨ ਕੇ ਦੁਸ਼ਟ ਰਮਿਲ ਭਰ ਮਰੇ ਕੇ ਦੁਸ਼ਟ ਜਾਣ ਭਰ ਮਰੇ ਤਹਾਰੇ ਤਿਨ ਕੇ ਤੁਮ ਸੰਗ ਕਹਾਰੇ ਤਾਰੇ ਕੇ ਤੁਮ ਜੋ ਕਲ ਕੋ ਪਟਾਵਾਰ ਦੀਨ ਜੋ ਹੈ ਲੋਕ ਕੇ ਕਾਲ ਨਕੀਨ ਹੈ ਤਾਹੈ ਕਾਲ ਛਟਨ ਹੋਏ ਨਾਹੈ ਸਭ ਕਾਲ ਦੁਸ਼ਟ ਅਦ੍ਰਿਸ਼ਟ ਕਰੈ ਤਲ ਕਾਲ ਦੁਸ਼ਟ ਕਿਰਪਾ ਦ੍ਰਿਸ਼ਟ ਨ ਲਾਏ ਨਿਹਰ ਕਿਰਪਾ ਦ੍ਰਿਸ਼ਟ ਨ ਲਾਏ ਨ ਕਿ ਮਹਿ ਭਦਰਾਂ ਕੇ ਤਾਰੇ ਤੁਮ ਸਰਤ ਘਰ ਨੂੰ ਸਭ ਹੋਈ ਦੁਸ਼ਟ ਜਾਚ ਮੈਂ ਸਭ ਹੋਈ ਦੁਸ਼ਟ ਇੱਕ ਵਾਰ ਜਿਨ ਤੁਮੈ ਸਭਾ ਇੱਕ ਵਾਰ ਪੰਸ ਦੇ ਸਮੇ ਇੱਕ ਵਾਰ ਪੰਸ ਜਿਨ ਨਰ ਨਾਮ ਤੇਰਾ ਰੋਕਾ ਜਿਨ ਨਰ ਦੁਸ਼ਟ ਰੋਕਾ ਤੇਰਾ ਦੁਸ਼ਟ ਦੋਖ ਤੇਰਾ ਹੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹਾਰ ਛਰਨ ਤੇ ਹਵਾਰੀ ਹਾਥ ਸਰਵਣ ਹੋਰ ਬਾਰੀ ਸਾਰੀ ਦੁਸ਼ਟ ਦੋਖ ਤੇ ਹਵਾਰੀ ਦੁਸ਼ਟ ਦੋਖ ਕਿਰਪਾ ਕਰੀ ਹਮ ਤਾਲੀ ਲਗ ਮਾਤਾ ਗ੍ਰੰਥ ਕਰਾ ਬਰਨ ਸਦਰਾ ਗ੍ਰੰਥ ਕਰ ਕਿਲ ਬਿਦਸਨ ਕਲ ਦੇ ਕੋ ਹਰ ਤਲ ਦੁਸ਼ਟ ਲਗਵਤ ਕੀਨ ਕੋ ਹਰ ਕਰ ਦੁਸ਼ਟ ਦੋਖੀਨ ਅਲ ਜਲ ਕਰ ਹੈ ਤੇ ਅੱਲਾ ਪੂਰਨ ਕਰਾ ਗ੍ਰੰਥ ਅਲ ਅੱਲਾ ਪੂਰਨ ਕਰ ਮੰਗ ਬਾਛ ਕਰ ਫਲ ਪਾਵੇ ਸੋ ਮਨ ਚਿਤ ਫਲ ਦੋਖ ਨਾਥ ਸਰਬ ਲਿਆ ਪਤ ਕੋਈ ਨਾੜ ਲੱਲਿਆ ਕੋਈ ਨਾੜ ਲੱਲਿਆ ਸਹੇ ਤੁੰਗ ਛੋਰ ਸੰਦਾਰ

ਵਾਹਿਗੁਰੂ ਜੀ ਕੀ ਫਤਿਹ। ਸਭਈਆ ਛਤਰੀ ਕੋ ਉਤਹਾਂ ਬਾਮਨ ਕੋ ਉਤਹਾਂ ਕਰਬ ਆਵਤ ਹੈ ਕਿਉਂ ਕਰਬ ਆਵਤ ਹੈ ਜੁ ਕਰਬ ਤੋ ਪ੍ਰਭ ਕੋ ਤੋਹਿ ਤਾਗ ਰਹਾਂ ਚਿਤ ਤੋਹਿ ਦਿਆਰੁ ਕਾਹਾਂ ਅਬਰੀ ਕੇ ਦਿਓ ਹੈ ਹਮ ਕੋ ਜਾਂ ਬਿੰਤੀ ਕਰ ਜੋ ਜਾਂ ਬਿੰਤੀ ਕਰ ਜੋ ਕੀ ਆਵਤ ਨਿਦਾਨ ਬਨੇ ਅਤ ਹੀਰਨ ਮੈਂ ਤਵ ਜੂਜ ਮਰਦੋ ਮੈਂ ਤਵ ਜੂਜ ਦਸਨ ਕਥਾ ਭਾਗਤ ਕੀ ਭਾਖਾ ਕਰੀ ਬਨਾਹੀ ਭਾਖਾ ਬਾਜ ਬਨਾਨਾ ਹੈ ਪ੍ਰਭ ਧਰਮ ਜਸ ਧੀਰਜ ਰਾਮ ਕਥਾ ਜੁਗ ਜੁਗ ਅਕਲ ਸਰਮੂਰੀ ਭਗਤ ਨੇ ਸਭ ਸੁਰਬੀ ਵਾਸਰ ਕਰ ਕਰਾ ਸਗਰੀ ਪਾਲੀ ਸਮੇਤ ਚੌਪੜੀ ਪੁਰੀ ਜੋ ਮੇ ਕਰਤਾ ਸੁਨੇ ਅਦ ਗਾਵੇ ਦੁਖ ਪਾਲ ਨੈਣ ਕਾ ਨਾ ਹੋਵੇ ਆਪ ਵਿਸ਼ਨ ਭਗਤ ਨੀ ਫਲ ਹੋਈ ਬਿਛਾਦ ਪਿਆਰੀ ਚੈ ਫਲ ਕੋਈ ਆਦ ਪਿਆ ਸਮ ਸਤੈ ਸੈ ਸੁਰੀ ਤਵ ਸਾਣ ਵਦੀ ਸਰਮ ਸਚਦਾ ਨਾਟ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਸਵਾਲ ਕਰ ਦੇ ਨਾ ਉਸਤੇ ਧਵਾ ਕੁਦਰਤ ਦੀ ਰਾਮ ਰਹੀਮ ਪੁਰਾਨ ਗੁਰਾਨੀ ਆਨੇ ਪੁਰਤਨ ਮਰਤਨ ਕਨ ਮਨ ਸਮਿਮਰਤ ਸ਼ਾਸਤਰ ਬੇਦ ਸਰਬੈ ਜਾਤ ਬੇਦ ਸਾਮ ਪਾਉ ਬੇਦ ਕਨ ਸ਼੍ਰੀ ਅਕਸ ਪਾਦਨ ਕਿਰਪਾ ਤੁਮ ਨੀ ਰਿਸ਼ਤਾਨ ਤੁਮ ਦਿੰਬਾਨ ਕਰੋ ਸੰਭੋ ਹੈ ਬਖਾਨੇ ਦੋ ਸਰਬਾਏ ਬਖਾਨੇ ਸਲਗ ਦੋ ਆਰੇ ਕਲੋ ਦੋ ਸ਼ਾਰਡ ਕਰੋ ਜੈ ਹੋ ਤੁਹਾਰੋ ਤੁਹਾਰੋ ਕੀ ਲਾਜ ਗੋਬਿੰਦ ਦਾਸ ਤੁਹਾਰੋ।

ਸਤਿ ਸ੍ਰੀ ਅਕਾਲ।

Just a matter of the door.

ਵਾਹਿਗੁਰੂ ਜੀ ਅਰਦਾਸ ਵਾਹਿਗੁਰੂ ਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿ ਭਗਤੀ ਜੀ ਸਹਾਰੀ ਭਗਤੀ ਵਾਹਿ ਸ਼੍ਰੀ ਕੀ ਪਾਤਸ਼ਾਹੀ ਦਸਮੀ ਜੀ ਕੀ ਤਾਤਾ ਜੀ ਸੰਸਕਾਰ ਗੁਰੂ ਨਾਨਕ ਅੰਬਰੀ ਦਿਆਸਾ ਰੰਗਤ ਜੀ ਤੇ ਅਮਰਦਾਸ ਰਾਮ ਦਾਸ ਗੁਰੂ ਜੀ ਅਮਰਦਾਸ ਰਾਮ ਦਾਸ ਜਨ ਹਰਿ ਕੋ ਬੰਦਨਾ ਸਮਰਾਉ ਸ਼੍ਰੀ ਹਰਿ ਦਾ ਬੰਦਨਾ ਸ਼੍ਰੀ ਹਰਿ ਕ੍ਰਿਸ਼ਨ ਦੇ ਆਲੇ ਜਿਸ ਜਿਹੜੀ ਮੇਰੇ ਵਿੱਚ ਸਭ ਆਈ ਕਿ ਜਿਸ ਤੇ ਬਹਾਦਰ ਸੰਬਰੀ ਅਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੈ ਤੁਮ ਹੈ।

ਤੇਗਾ ਗਾਲੀ ਬਾਬਾ ਬੁਲਾ ਸਿੰਘ ਦੀ ਨਹਿੰਦ ਸਿੰਘ ਜੀ ਦਾ।

0: 내가 갈리바바 부다 승리는 승리다.
1: 볼레!

ਬਾਹਰੇ ਦਾ ਟੋਲਾ ਲੈ ਲੈ ਤਾਂ ਉਹਦੇ ਮੁੰਨਾ ਬਜਣਾ ਪੁਰਾਣੇ ਦਾ ਬਣਾਏਂਦੇ ਆਉਂ ਡਾਡੇ ਕਾਨੇ ਚ ਜਾਤ ਰੁੱਤਮ ਜਾ ਸਦਾਏਂਦੇ ਤਿਨ ਮੰਗਾ ਜੇ ਤੁਝੇ।